ਖਸਮ ਬਸਾਰੈ ਤੇ ਕਮ ਜਾਤ ਨਾਨਕ ਨਾਵੈ ਵਾਸਨਾਤ ਰਾ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰਖਾ ਬਿਨੁ ਕਰੋ ਗੁਰਪਾਸਮ ਕੀਰੇ ਕਿਰਮ ਸਤਿਗੁਰ ਸੁਰਨਾਈ ਕਰ ਦਇਆ ਨਾਮ ਪ੍ਰਗਾਸ਼।

ਹਰ ਜਨ ਕੇ ਬੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਦਰਬਦਾਸ, ਮਿਲ ਸੰਗਤ ਗੁਣ ਪਰਗਾਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜਨ ਵਾਜੀ ਸਾਧ ਸੰਗਤ ਜੀ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਆਰਤੀ ਆਰਤਾ ਕੀਰਤਨ ਭਾਈ ਬਲਵਿੰਦਰ ਸਿੰਘ ਕਰਨਗੇ। ਉਨ੍ਹਾਂ ਚਿਰ ਦੇ ਵਿੱਚ ਬੱਚੇ ਤਿਆਰੀ ਕਰ ਰਹੇ ਹਨ ਅਤੇ ਉਸ ਤੋਂ ਉਪਰੰਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ 9 ਵਜੇ ਤੱਕ ਗੁਰਬਾਣੀ ਕੀਰਤਨ ਹੋ ਰਹੇ ਹਨ। ਜਿੰਨਾ ਚਿਰ ਬੱਚੇ ਤਿਆਰੀ ਕਰ ਰਹੇ ਹਨ, ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਆਰਤੀ ਆਰਤੇ ਦਾ ਕੀਰਤਨ, ਉਪਰੰਤ ਬੱਚਿਆਂ ਵੱਲੋਂ ਆਪ ਜੀ ਨੇ ਕੀਰਤਨ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ, ਆਓ ਪਤੇ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਸੁਭਾਗਾ ਦਿਨ ਹੈ ਕਿ ਸਾਡੇ ਬੱਚਿਆਂ ਨੇ ਇਹ ਬਹੁਤ ਹੀ

ਸਿੱਖਿਜ਼ਮ ਦੇ ਨਾਲ ਇਹ ਜੁੜੇ ਸਾਡੇ ਬੱਚੇ, ਆਓ ਇਹਨਾਂ ਨੂੰ ਆਸ਼ੀਰਵਾਦ ਦੇਈਏ ਤਾਂ ਕਿ ਇਹ ਹੋਰ ਅੱਗੇ ਤੋਂ ਵੱਧ ਚੜ੍ਹ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਇਸ ਤਰ੍ਹਾਂ ਕਰ ਸਕਣ। ਔਰ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ, ਖਾਸ ਕਰਕੇ ਪੇਰੈਂਟਸ ਨੂੰ, ਸਾਡੇ ਸਮਾਜ ਨੂੰ, ਇਹ ਜਿਹੜੀ ਸਾਡੀ ਯੂਥ ਹੈ, ਸਾਡੇ ਜਿਹੜੇ ਬੱਚੇ ਨੇ, ਇਹਨਾਂ ਨੂੰ ਇਸ ਪਾਸੇ ਲਿਆਉਣ ਦੇ ਲਈ ਸਿੱਖੀ ਦਾ ਹੌਕਾ ਦੇਣ ਦੇ ਲਈ ਸਾਨੂੰ ਪ੍ਰੇਰਨ ਦੀ ਲੋੜ ਹੈ। ਔਰ ਇਹਨਾਂ ਦਾ ਵੱਧ ਚੜ੍ਹ ਕੇ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਸਾਡਾ ਬੱਚਾ ਇਸ਼ਦੀਪ ਸਿੰਘ ਜਿਹੜਾ ਕਿ ਸਟੂਡੈਂਟ ਹੈ, ਅੱਜ ਇਹਨੇ ਸਪੈਸ਼ਲ ਇਹਨੇ ਸਾਨੂੰ ਕਿਹਾ, ਮੈਨੂੰ ਅਤੇ ਮੇਰੇ ਛੋਟੇ ਵੀਰ ਭਾਈ ਅਮਰਜੀਤ ਸਿੰਘ ਰਾਜਾ ਜੀ, ਜਿਹੜੇ ਕਿ ਤਬਲੇ ਦੇ ਉਸ ਗੁਣੀ ਉਸਤਾਦ ਹਨ, ਇਹ ਇਹਨਾਂ ਦਾ ਬੱਚਾ ਹੈ। ਔਰ ਮੇਰੀਆਂ ਦਿਲੋਂ ਦੁਆਵਾਂ ਨੇ, ਔਰ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਕਰਦਾ ਹਾਂ ਤਾਂ ਕਿ ਸਾਨੂੰ ਵੱਧ ਚੜ੍ਹ ਕੇ ਇਹਨਾਂ ਬੱਚਿਆਂ ਨੂੰ ਇਨਕਰੇਜ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਹ ਸਿੱਖੀ ਦੇ ਨਾਲ ਇਹ ਹੋਰ ਜੁੜ ਸਕਣ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਸਕਣ। ਆਈ ਫੀਲ ਸੋ ਆਨਰਡ ਟੂ ਬੀ ਹੇਅਰ ਬਿਕੋਜ਼ ਦ ਐਫਰਟਸ ਵਿਚ ਇਜ਼ ਡਨ ਟੂਡੇ ਬਾਈ ਦੀਸ ਚਿਲਡਰਨ, ਆਰ ਸਟੂਡੈਂਟਸ, ਆਰ ਯੂਥ, ਇਸ ਮਿਰੈਕਲਸ ਇਸ ਆਊਟ ਆਫ ਵਰਡਸ, ਆਈ ਕੈਨੋਟ ਐਕਸਪਲੇਨ ਦੈਟ, ਆਮ ਸੋ ਹੈਪੀ। ਦ ਓਨਲੀ ਥਿੰਗ ਵੀ ਨੀਡ ਟੂ ਐਵਰੀ ਵਨ, ਪੇਰੈਂਟਸ, ਸੋਸਾਇਟੀ, ਵੀ ਨੀਡ ਟੂ ਹੈਲਪ ਦੈਮ, ਵੀ ਨੀਡ ਟੂ ਬੂਸਟ ਦੈਮ ਸੋ ਦੈਟ ਦੇ ਸ਼ੁੱਡ ਅਰੇਂਜ ਮੋਰ ਪ੍ਰੋਗਰਾਮਸ ਇਨ ਫਿਊਚਰ ਸੋ ਦੈਟ ਸਿੱਖਿਜ਼ਮ ਕੈਨ ਬੀ ਇੰਟਰੋਡਿਊਸ ਥਰੂ ਆਊਟ ਦ ਵਰਲਡ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮਿਸ਼ਨ ਹੈ ਉਹਨੂੰ ਅਸੀਂ ਵੱਧ ਚੜ੍ਹ ਕੇ ਅਸੀਂ ਉਹਨੂੰ ਸਾਰੀ ਦੁਨੀਆ ਵਿੱਚ ਪ੍ਰਚਾਰ ਪ੍ਰਸਾਰ ਕਰੀਏ। ਔਰ ਉਹਦੇ ਵਾਸਤੇ ਸਾਨੂੰ ਇਹ ਆਪਣੀ ਯੂਥ ਨੂੰ ਇੱਧਰ ਲਿਆਉਣ ਦੀ ਬਹੁਤ ਜ਼ਰੂਰਤ ਹੈ। ਸੋ ਆਈ ਰਿਕੁਐਸਟ ਐਵਰੀ ਵਨ, ਪਲੀਜ਼ ਇਹਨਾਂ ਬੱਚਿਆਂ ਦੀ ਵੱਧ ਚੜ੍ਹ ਕੇ ਹੌਸਲਾ ਅਫਜ਼ਾਈ ਅਤੇ ਇਹਨਾਂ ਨੂੰ ਫਿਊਚਰ ਵਿੱਚ ਪਰਮਾਤਮਾ ਦੇ ਅੱਗੇ, ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਤਾਂ ਕਿ ਇਹ ਇਸ ਤਰ੍ਹਾਂ ਦੇ ਪ੍ਰੋਗਰਾਮ ਔਰਗਨਾਈਜ਼ ਕਰਦੇ ਰਹਿਣ।

ਰਾਗ ਗੌੜੀ ਦੇ ਵਿੱਚ ਫਰਮਾ ਰਹੇ ਨੇ, ਕਰਮ ਧਰਮ ਨੇਮ ਬ੍ਰਤ ਪੂਜਾ, ਦ ਕਰਮ ਆਫ ਗੁੱਡ ਐਕਸ਼ਨਸ, ਦ ਧਰਮ ਆਫ ਰਾਈਟਨੈਸ ਲਿਵਿੰਗ, ਰਿਲੀਜੀਅਸ ਰਿਚੁਅਲਸ, ਫਾਸਟ ਐਂਡ ਵਰਸ਼ਿਪ, ਪ੍ਰੈਕਟਿਸ ਦੀਜ਼ ਬਟ

ਗੁਰੂ ਪਿਆਰੀ ਸਤਿਸੰਗ ਜੀ ਇੱਥੇ ਹੀ ਸਮਾਪਤੀ ਕਰਦੇ ਹਾਂ। ਭੁੱਲਾਂ ਚੁੱਕਣ ਲਈ ਮਾਫ਼ੀ। ਔਰ ਵੰਸ ਮੋਰ ਲੈਟ ਵੀ ਐਪਰੀਸ਼ੀਏਟ ਆਲ ਦੀਸ ਕਿਡਸ ਓਕੇ ਆਲ ਦੀਸ ਚਿਲਡਰਨ ਦੋਜ਼ ਹੂ ਹੈਵ ਡਨ ਅ ਮਿਰਾਕਲਸ ਜੋਬ ਟੂਡੇ ਐਂਡ ਵੀ ਨੀਡ ਟੂ ਹੈਲਪ ਦੈਮ ਐਵਰੀ ਟਾਈਮ we need to support them so that they can arrange these kind of programs in future. Again, aao fateh nal saanjh pao. Waheguru ji ka khalsa, waheguru ji ki

ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ

ਜਪਿਆ। ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅਨਿੱਠ ਕੀਤਾ। ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਤ ਅਤੇ ਵੰਨ ਵੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ

ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ, ਮਤ ਉੱਚੀ, ਮਤ ਪਾਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ, ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਰ, ਨਿਉਟਿਆਂ ਦੀ ਓੜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਹਦਾ ਰਹਿਰਾਜ ਸਾਹਿਬ ਉਪਰੰਤ ਵਰਕਲੀ ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਹੋਏ, ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਸਮੂਹ ਵਿਦਿਆਰਥੀਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਜੋ ਵੀ ਛਕੇ ਆਪ ਜੀ ਦਾ ਨਾਮ। ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਮਹਾਰਾਜ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਾਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਰ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਬਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ। ਅਨੰਦ

ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਨਹਾਰ। ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ। ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆ ਜੋ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਾਹੁਚਾ ਸਦਲੇ ਨਿਤ ਪਵਨ।

ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾ ਵਿਸੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ।

ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ। ਹੋਏ ਜਾਤੇ ਤੇਰਾ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ

ਤਿਨੇ ਅੰਤਰ ਹਉਮੈ ਕੰਡਾਹੇ। ਜਿਉਂ ਜਿਉਂ ਚਲਹੇ ਚੁਬਾ ਦੁਖ ਪਾਵੇ, ਜਮਕਾਲ ਸਹੈ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾਹੇ। ਹਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗ ਆਦਿਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੈ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਹਿ ਮਿਟਾਵੈ। ਸਿਮਰੋ ਜਸ ਸਿਮਰੋ ਜਸ ਬਿਸੰਭਰੀ, ਕੈ ਨਾਮ ਜਪਤ ਅਗਨਤ ਅਨੇਕਾ। ਵੇਦ ਪ੍ਰਾਣ ਸਿਮਰ ਸੁਦਾਖਿਰ, ਕਿਨੇ ਰਾਮ ਨਾਮ ਏਕ ਆਖਿਰ। ਕਿਨਕੈ ਏਕ ਜਿਹ ਜੀਅ ਵਸਾਵੈ, ਤਾਂ ਕਿ ਮਹਿ ਮਗਨਿ ਨ ਆਵੈ। ਕਾਂਖੀ ਏਕ ਦਰਸ ਤੋਹਾਰੂ, ਨਾਨਕ ਗੁਣ ਸੰਗ ਮੁਹਿ ਉਦਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕਾ ਸਿਮਰਨ ਗਰਭ ਨਾ ਵਸਾਇ, ਪ੍ਰਭ ਕੇ ਸਮ ਦੁਖ ਜਮ ਨਸਾਇ। ਪ੍ਰਭ ਕੇ ਸਮ ਕਾਲ ਪਰ ਹਰੈ, ਪ੍ਰਭ ਕੇ ਸਮ ਦੁਸ਼ਮਣ ਡਰੈ। ਪ੍ਰਭ ਸਿਮਰਤ ਕਾਸ਼ ਵਿਘਨ ਨਾ ਲਾ ਗਏ, ਪ੍ਰਭ ਕੇ ਸਿਮਰਨ ਆਨੰਦ ਨ ਜਾ ਗਏ। ਪ੍ਰਭ ਕੇ ਸਮ ਭਾਵ ਨਾ ਵਿਆਹ ਪੈ, ਪ੍ਰਭ ਕੇ ਸਮ ਦੁੱਖ ਨਾ ਸੰਤਾਪ ਪੈ। ਪ੍ਰਭ ਕੇ ਸਮ ਸਾਧਕ ਸੰਗ, ਸਰਬ ਨਿਧਾਨ ਨਾਨਕ ਹੈ ਰੰਗ। ਪ੍ਰਭ ਕੇ ਸਿਮਰਨ ਰੇਧ ਸਿੰਧ ਨਾ ਨਿਧ ਹੋ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਹੋ। ਪ੍ਰਭ ਕੇ ਸਮ ਜਾਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸਾ ਦੂਜਾ। ਪ੍ਰਭ ਕੇ ਸਮ ਤੀਰਥ ਸਨਾਨੀ, ਪ੍ਰਭ ਕੇ ਸਮ ਦਰਗਹ ਮਾਨੀ। ਪ੍ਰਭ ਕਾ ਸਿਮਰਨ ਹੋਏ ਸੋ ਭਲਾ, ਪ੍ਰਭ ਕਾ ਸਿਮਰਨ ਸੋ ਫਲ ਫਲਾ। ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾਕੈ ਲਾਗੋ ਪਾਈ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕਾ ਸਿਮਰਨ ਉਦਰੇ ਊਚਾ। ਪ੍ਰਭ ਕਾ ਸਿਮਰਨ ਤ੍ਰਿਸਨਾ ਬੋਝੈ, ਪ੍ਰਭ ਕਾ ਸਿਮਰਨ ਸਭ ਕੇਸ਼ ਸੋਝੈ। ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸ। ਪ੍ਰਭ ਕੈ ਸਿਮਰਨ ਮਨ ਕਿਉਂ ਮਰ ਜਾਇ, ਅੰਮ੍ਰਿਤ ਨਾ ਅੰਮ੍ਰਿਤ ਵਾਹਿ ਸਮਾਇ। ਪ੍ਰਭ ਜੀ ਵਸਹਿ ਸਤਿਗੁਰ ਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਸਿਮਰਹਿ ਸੀ ਧਨਵੰਤੀ, ਪ੍ਰਭ ਸਿਮਰਹਿ ਸੀ ਪਦਵੰਤੀ। ਪ੍ਰਭ ਕਉ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕਉ ਸਿਮਰਹਿ ਸੀ ਪੁਰਖ ਪ੍ਰਧਾਨ। ਪ੍ਰਭ ਕਉ ਸਿਮਰਹਿ ਸੀ ਬੇਮਹਤਾਜ, ਪ੍ਰਭ ਕਉ ਸਿਮਰਹਿ ਸੀ ਸਰਵਗਿਰਾਜ। ਪ੍ਰਭ ਕਉ ਸਿਮਰਹਿ ਸੀ ਸੁਖਵਾਸੀ, ਪ੍ਰਭ ਸਿਮਰਹਿ ਸਦਾ ਬਨਾਸੀ। ਸਿਮਰਨ ਦੇ ਲਾਗ ਜਨਾਬ ਦਇਆਲਾ, ਨਾਨਕ ਜਨਕ ਮੰਗਰ ਵਾਲਾ। ਪ੍ਰਭ ਕਾ ਸਿਮਰਹਿ ਸਿਵ ਪ੍ਰਭੁਕਾਰੀ, ਪ੍ਰਭ ਕਾ ਸਿਮਰਹਿ ਤੁਮ ਸਤਿਬਲਹਾਰੀ। ਪ੍ਰਭ ਕਾ ਸਿਮਰਹਿ ਸਿਮੁਖ ਸੁਹਾਵੀ, ਪ੍ਰਭ ਕਾ ਸਿਮਰਹਿ ਤੁਮ ਸੁਖ ਵਿਹਾਵੈ। ਪ੍ਰਭ ਕਾ ਸਿਮਰਹਿ ਤਨ ਆਤਮ ਜੀਤਾ, ਪ੍ਰਭ ਕਾ ਸਿਮਰਹਿ ਤਨ ਨਿਰਮਲ ਰੀਤਾ। ਪ੍ਰਭ ਕਾ ਸਿਮਰਹਿ ਤਨ ਆਨੰਦ ਕਨੇਰੇ, ਪ੍ਰਭ ਕਾ ਸਿਮਰ ਬਸ ਹਰ ਨੀਰੇ। ਸੰਤ ਕਿਰਪਾ ਤੇ ਆਨੰਦ ਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋਣਾ ਚੂਰੀ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨ। ਪ੍ਰਭ ਕਾ ਸਿਮਰਨ ਨਿਹ ਚਰਾਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ। ਪ੍ਰਭ ਕਾ ਸਿਮਰਨ ਅਨਹਦ ਜਨਕਾਰ, ਸੁਖ ਪ੍ਰਭ ਸਿਮਰਨ ਕਾਂਦਰਾ ਪਾਰ। ਸਿਮਰਹਿ ਸੀ ਜਨ ਜਨ ਕੋ ਭਰਮਾਇਆ, ਨਾਨਕ ਤਿੰਨ ਜਨ ਸਰਣ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗ ਵੀ ਦਿਓ ਪਾਈ। ਹਰ ਸਿਮਰਨ ਪਏ ਸਿੱਧ ਜਤੀ ਦਾਤ, ਹਰ ਸਿਮਰਨ ਨੀਚ ਚਹ ਕੁੰਟ ਜਾਤ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਹੋ ਸਕਦਾ ਓਕਾਰ, ਹਰ ਸਿਮਰਨ ਹੈ ਨਿਰੰਕਾਰ। ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਰੋਕ ਦੀਨ ਦਰਦ ਦੁਖ ਪੰਜਨ, ਘਾਟਕ ਨਾਥ ਨਾਥ ਸਰਣ ਤੁਮਾਰੀ ਆਇਓ। ਨਾਨਕੀ ਪ੍ਰਭ ਸਾਥ ਅਸ਼ਟਪਦੀ, ਜਹ ਮਾਤ ਪਿਤਾ ਸੁਤਮੀਤ ਨਾ ਪਾਈ। ਮਾਨੂ ਹੈ ਨਾਮ ਤੇਰਾ ਸੰਗ ਸਹਾਇ, ਜਹ ਮਹਾ ਪਾਇਆ ਅੰਦੂਤ ਜਮ ਦਲੈ। ਤਹਿ ਕੇਵ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਇਆ ਦੁਪਾਰੀ। ਹਰਗੁਨਾਮ ਖਨ ਮਹਿ ਉਦਾਰੀ, ਅਨਕ ਪੁਨਹਿ ਚਰਨ ਕਰਤ ਨਹਿ ਤਾਰਾ। ਹਰਗੁਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪ ਹਮਰ ਮੇਰੇ। ਨਾਨਕ ਪਾਵੈ ਹੋ ਸੁਖ ਨੇਰੇ, ਸਭ ਸ੍ਰੇਸ਼ਟ ਪੁਰਾ ਜਾ ਦੁਖੀਆ। ਹਰਗੁਨਾਮ ਜਪ ਤੋਇ ਸੁਖੀਆ, ਲਾ ਕਰੋ ਨਿਬੰਧਨ ਪਰ। ਹਰਗੁਨਾਮ ਜਪਤ ਨਿਹ ਤਾਰਾ ਕੁਮਾਰ, ਰੰਗ ਦੇਖ ਨਾ ਬੁਝ ਜਾਵੈ। ਹਰਗੁਨਾਮ ਜਪਤ ਆ ਗਾਵੈ, ਜੇ ਹਮਾਰ ਗਿਹ ਜਾਤ ਅਕੇਲਾ। ਤਹ ਹਰ ਨਾਮ ਸੰਹੁ ਸੁਹਿਲਾ, ਸਨਾਮ ਸਦਾ ਧਿਆਈਐ। ਨਾਨਕ ਗੁਰਮੁਖ ਪਰਮਗਤ ਪਾਈਐ, ਛੂਟ ਨਹੀਂ ਕੋਟ ਲਖ ਬੈ। ਨਾਮ ਜਪਤ ਤਹਿ ਪਾਰ ਪੁਰਾ, ਅਨਕ ਵਿਘਨ ਜਹਾ ਸੰਘਾਰ। ਹਰਕਨਾ ਤਤਕਾਰੋ ਹੈ, ਅਨਕ ਜੋਨ ਜਨਮਾ ਮਰ ਜਾਮ। ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਵਨ ਤੁਵੈ। ਹਰਕਨਾਮ ਕੋਟ ਪਾਵ ਹੋਵੈ, ਐਸਾ ਨਾਮ ਜਪ ਮਨ ਰੰਗ। ਨਾਨਕ ਪਾਈਐ ਸਾਧਕ ਸੰਗ, ਜਿਹ ਮਾਰਗ ਕੀ ਗਨ ਜਹਨ ਕੋਸਾ। ਹਰਕਨਾ ਮੂਹ ਹੈ ਸੰਗ ਤੋਸਾ, ਜਿਹ ਪੈਡ ਮਹਾਂਦ ਗੋਬੈਰ। ਹਰਕਨਾ ਸੰਗ ਜੀਅਰ, ਜਹ ਪੰਥ ਤੇਰਾ ਕੋ ਨਾ ਸੰਜਾਨੂ। ਹਰਕਨਾ ਤਹਿ ਡਰ ਪਛਾਨੂ, ਜਹ ਮਹਾ ਪਾਇਆ ਅੰਤਵ ਬਹੁ ਕਾਮ। ਤਹਿ ਹਰਕਨਾਮ ਕੀ ਤੁਮ ਪ੍ਰਸ਼ਾਮ, ਜਹਾਂ ਤ੍ਰਿਖਾ ਮ ਤੁਜਾ ਕਰਖੈ। ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਕ ਵਰਤ ਨਾਮ। ਸੰਤ ਜਨ ਕਾ ਮਨ ਬਿਸਰਾਮ, ਹਰਕਨਾਮ ਦਾਸ ਕੀ ਓਟ। ਹਰਕਨਾਮ ਉਦਰੇ ਜਨ ਕੋਟ, ਹਰ ਜਹ ਕਰਤ ਸੰਤ ਦਿਨ ਰਾਤ। ਹਰ ਹਰ ਔਖਦ ਸਾਧ ਕੁਮਾਰ, ਹਰ ਜਨਕ ਹਰ ਨਾਮ ਨਿਧਾਨ।
ਪਾਰ ਬ੍ਰਹਮ ਜਨ ਕਿਨੋ ਦਾਨ ਮਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਬਿਰਤ ਬਬੀ ਕੈ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕੇ ਨਾਮ ਜਨ ਕਾ ਤ੍ਰਿਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਉਤ ਕਉ ਪਰਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਉਤ ਕਾਸ਼ ਨਾਹਿ ਵਿਯੋਗ ਜਨ ਰਾਤ ਹਰ ਨਾਮ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਰਖ ਜਿਨਾ ਹਰ ਧਨ ਜਨ ਕਾ ਪ੍ਰਭ ਦੀਨਾ ਹਰ ਹਰ ਜਨ ਕਾ ਊਟ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੀ ਸੁਨ ਸਮਾਦ ਨਾਮ ਰਹਿਮਾਤੀ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੀ ਨਾਨਕ ਜਨ ਸੰਕੇਤ ਤਰੇ ਪਾਰ ਜਾਤੀ ਹੋ ਹਰ ਗੁਣਾਮ ਕਾਮ ਤੀਨ ਹਰ ਹਰ ਗੁਣ ਕਾਮ ਸਬਦ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਦਰਦ ਵਸ ਸੰਤ ਪ੍ਰਤਾਪ ਦੁਰਥ ਨਸੈ ਸੰਤ ਕਾ ਸੰਗ ਵਡ ਭਾਗ ਪਾਈ ਆ ਸੰਤ ਕ ਸੇਵਾ ਨਾਮ ਤੇ ਆਈ ਆ ਨਾਮ ਤੁਲਕਾ ਸ਼ਵਰਨ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ ਪੇਖ ਸਰਬ ਟਡੋਲ ਪੂਜ ਸਨਾਹੀ ਹਰ ਹਰਿ ਨਾਨਕ ਨਾਮੇ ਅਮੋਲ ਅਸ਼ਪਦੀ ਜਪ ਤਪ ਗਿਆਨ ਸਭ ਧਿਆਨ ਖੜ ਸ਼ਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਵਧੀ ਫਿਰ ਅਨੇਕ ਪ੍ਰਕਾਰ ਕੀ ਬਹੁ ਜਤਨਾ ਪੁਨ ਦਨ ਹੋਮੇ ਬਹੁ ਰਤਨਾ ਸਰੀਰ ਕਟੈ ਹੋਮੇ ਕਰ ਰਾਤੀ ਵਰਤ ਨੇਮ ਕਰੈ ਬਹੁ ਪਾਤੀ ਨਹੀਂ ਤੁਲ ਰਾਮ ਨਾ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਕਬਾਰ ਨਾਮ ਖੰਡ ਪ੍ਰਥਮੀ ਫਿਰਾਇ ਚਿਰ ਜੀਵੈ ਮਹਾਂ ਉਦਾਸ ਤਪੀ ਸਰਥੀ ਵੈਗਨ ਵਾਹਿ ਹੋਮਤ ਪ੍ਰਾਨ ਕਨਕ ਸਭ ਹੈ ਵਰਪੂਮਦਾਨ ਨਿਆਵਲੀ ਕਰਮ ਕਰੈ ਵਹ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਮਕਾਰ ਸਰੀਰ ਕਟਾਵ ਤਾਉ ਪੀ ਹੋਮੈ ਮੈਣ ਜਾਵੈ ਹਰਿ ਕੇ ਨਾਮ ਸਮ ਸਰਕਸ਼ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇਹ ਛੋਟਾ ਕਰ ਗੁਮਨ ਮੰਦ ਹੋਟਾ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾ ਤਿਸ ਦੇਹ ਕਉ ਬਹੁ ਸਾਧਨਾ ਕਰ ਮੰਤੀ ਕਉ ਨ ਵਿਖਿਆ ਟਾਰੈ ਜਲ ਤੁਗੈ ਬਹੁ ਦੇਹ ਅਨੀਤ ਸਦ ਕਹਿ ਹੋਈ ਕਚ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੀ ਪਤਤ ਬਹੁ ਮੂਚ ਬਹੁਤ ਸਿਆਣ ਜਮਕਾ ਪਾਉ ਵਿਆਪਨ ਜਤਨ ਕਰ ਤ੍ਰਿਸਨਾ ਤ੍ਰਾਪੈ ਪੀਖ ਅਨੇਕ ਅਗਨ ਹੋ ਜਾਇ ਕੋਟਿਆ ਪਤਰਗਨ ਹਿੱਸੇ ਜਾਇ ਛੁਟ ਸਨਾਹਿ ਊਬ ਪੈ ਆਲ ਮੋਹਿ ਵਿਆਪ ਹਮਾਇ ਜਾਲ ਅਵਰ ਕਰਤੂ ਸਗਲੀ ਜਮ ਡਾ ਨਾ ਗੋਬਿੰਦ ਭਜਨ ਬੇਨ ਤੇਲ ਨਹਿ ਮਾਨ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਪੁਰ ਸਹਿ ਸੁਭਾਈ ਚਾਰ ਪਦਾਰਥ ਜੇ ਕੋ ਮੰਗ ਸਾਜਨਕ ਸੇਵਾ ਲੈ ਗਏ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਨ ਅਵਰਤ ਸਤ ਗਾਵੈ ਜੇ ਕੋ ਆਪਣੇ ਸੁਭਾ ਲੂਰਾ ਸਾਹ ਸੰਗ ਹੋਮੈ ਸ਼ੁਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਕ ਸਰਣੀ ਪਰੈ ਜਹ ਜਨ ਕਾ ਪ੍ਰਭ ਦਸ ਪਿਆਸ ਨਾਨਕ ਤਾਕ ਬਲ ਬਲ ਜਾਸ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾਧ ਸੰਗ ਜਾ ਕੋ ਮਿਟਿਆ ਬਿਮਾਨ ਆਪਸ ਕਹੋ ਜੋ ਜਾਣੇ ਨੀਚਾ ਸਹੁ ਗਣਿਆ ਸਭ ਤੂੰ ਚਾ ਜਾ ਕਮਨ ਹੋਏ ਸਗਲ ਗਿਰੀ ਨਾ ਹਰ ਹਨਾਮ ਦਿਨ ਘਟ ਘਟ ਜੀ ਨਾ ਮਾਨੇ ਆਪਣੇ ਦੀ ਬੁਰਾ ਮਿਟਾਨ ਪੀਖ ਸਭ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਨਾਨ ਕੋ ਪਾ ਪੁਨ ਨਹੀਂ ਲਿਅ ਪੈ ਨਿਰ ਧਨ ਕੋ ਧਨ ਤਿਰੋ ਨਾ ਉਨ ਸਾਵਿ ਕੁਨਾ ਤੇਰਾ ਥਾ ਉਨ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੀ ਵਹਦਾਨ ਕਰਨ ਕਰਨ ਹਰ ਸਵਾਮ ਸਗਲ ਕਟਾ ਕੇ ਅੰਤਰ ਜਮੇ ਆਪਣੇ ਕਾਤਮਿਤ ਜਨ ਪਿਆ ਪਸੰਗਾ ਪ੍ਰਭ ਰਾਤੀ ਤੁਮਰੀ ਉਸਤਤ ਤੁਮ ਦੇ ਹੋਏ ਨਾਨ ਕਵਰਨ ਜਾਂਸ ਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਜ਼ਬੂਤਮ ਕਿਰਿਆ ਸਾਧ ਸੰਗ ਧਰਮ ਅਤਮਾਲ ਕਿਰਿਆ ਸਗਲ ਉਦਮ ਹੈ ਉਦਮ ਪਹਿਲਾ ਹਰ ਕੋ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾ ਨਾਨਕ ਜਿਹ ਘਾਟ ਵਾਸ ਹਰ ਨਾਮ ਸਲੋਕ ਨਿਰਗੁਣਿਆ ਇਹ ਅਨਿਆ ਸੋ ਪ੍ਰਸਾਦ ਸੰਭਾਲ ਜਨ ਕੀਆ ਤੇ ਚੀਤ ਰੱਖ ਨਾਨਕ ਨੇ ਵਿਹ ਨਾਲ ਅਸ਼ਟਪਦੀ ਰਮਈਆ ਗੁੰਚੇਤ ਪ੍ਰਾਨਿਕ ਅਨਮੋਲ ਦੇ ਕਵਨ ਦ੍ਰਿਸ਼ਟਾ ਨੀ ਜੇਨ ਤੂੰ ਸਾਜ ਸਵਾਰ ਸੀ ਗਾਰਿਆ ਗਰ ਭਗਨ ਮਹਿ ਜਨ ਹੈ ਉਹ ਵਾਰਿਆ ਵਾਰ ਬਵਾ ਸਦਾ ਤੂੰ ਜਹ ਪਿਆਰਾ ਦੁੱਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖਾ ਪਿਆ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਸ਼ਨ ਬੁਝੈ ਬਖਸ਼ ਲਿਹ ਤਾ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਉਪਰ ਸੁਖ ਬਸਾ ਸਤਪੁਰਾਦ ਮੀਤ ਬਨਤਾ ਸੰਗ ਹੈ ਸਹਿ ਜਿਹ ਪ੍ਰਸਾਦ ਪੀਵੈ ਹੰ ਸੀਤਲ ਜਲ ਸੁਖਦਾਇ ਪਵਨ ਪਾਪ ਕਮਲਾ ਜਿਹ ਪ੍ਰਸਾਦ ਪੂਗੈ ਹੰ ਸਭ ਰਸਾ ਸਗਲ ਸਮਗਰ ਸੰਗ ਸਾਥ ਬਸਾ ਦੀਨ ਹਸਤ ਪਾਪ ਕਰਨ ਨਿਯਤਰ ਰਸਨਾ ਤਿਸ ਤਿਆਗ ਪ੍ਰ ਸੰਗ ਰਚਨਾ ਇਸ ਦੋਖ ਮੂੜ ਅੰਧ ਵਿਆਪ ਨਾਨ ਕਾਲ ਲਿਹੁ ਪ੍ਰਭ ਆਪ ਆਦਿ ਅੰਤ ਜੋ ਰਖਨਾਰ ਤਿਸ ਸਿਉਂ ਪ੍ਰੀਤ ਨ ਕਰੈ ਗੋਵਾਰ ਜਾ ਕੀ ਸੇਵਾ ਨਾਮ ਨਿਤ ਪਾਵਤਾ ਸੰਗੂੜਾ ਮਨ ਹਿਲਾਵ ਜੋ ਠਾਕੁਰ ਸਾਧ ਸਦਾ ਹਜ਼ੂਰ ਤਾ ਗੰਧਾ ਜਾਂ ਦੂਰ ਜਗ ਟਹਿਲ ਪਾਵੈ ਦਰਗਹ ਮਾਨ ਤੇ ਸਾਹਿਬ ਸਾਨ ਮੁਕਤਿਆ ਜਾਂ ਸਦਾ ਸਦਾ ਹੁਕੁਲਨ ਹੈ ਨਾਨਕ ਰਖਨਾਰ ਅਪਾਰ ਰਤਨ ਤਿਆਗ ਕੌੜੀ ਸੰਗਰਾ ਚਾਇ ਸਾਚ ਛੋੜ ਝੂਠ ਸੰਗ ਵਚਾ ਜੋ ਛੱਡਣਾ ਸੋ ਆਸ ਥਿਰ ਕਰ ਮਾਨੈ ਜੋ ਹੋਵ ਸੋ ਦੂਰ ਪ੍ਰਾਣ ਛੋੜ ਜਾਇ ਤਸ ਕਰ ਸਰਾਮ ਕਰ ਸੰਗ ਸਹਾਇ ਤਸ ਪਰ ਹਰੈ
ਚੰਦਨ ਲੀਪ ਉਤਾਰਾ ਤੁਇ ਕਰਤ ਅਪ੍ਰੀਤ ਪਸਮ ਸੰਗ ਹੋਇ ਅੰਤ ਕੋ ਮਹਿ ਪਤਤ ਬਿਕਰਾ ਨਾਨਕਾਲਿਹੁ ਪ੍ਰਭ ਦਇਆਲ ਕਰਤੂਤ ਪਸੁ ਕੀ ਮਨਸ ਜਾਤ ਲੋਕ ਵਿਚਾਰਾ ਕਰਾ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਸੁਨਾਹਿ ਕਾਸ਼ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੂਪ ਸਵਨ ਅੰਤਰ ਅਗਨ ਬਾਹਰ ਤਨ ਸਵੈ ਗਰ ਪਾਥਰ ਕੈਸੇ ਤਰਿਆ ਧਾਸ ਜਾ ਕੇ ਅੰਤਰ ਵਸੈ ਪ੍ਰਭਾਵ ਨਾਨਕ ਤੇ ਜਨ ਸਹਿਜ ਸਮਾਇਤ ਸੁਹਨ ਅੰਧਾ ਕਹਿ ਮਰਗ ਪਾਵ ਕਰ ਕਹਿ ਜੇ ਹੋਟ ਨਿਭਾਵੈ ਕਹ ਬੁਜਾਰ ਤੂ ਪੂਜਾ ਡੋਰਾ ਨਸ ਕਹਿ ਆਤਾ ਸਮਝਾ ਪੂਰਾ ਕਹਿ ਵਿਸ਼ਨ ਪਾਤ ਗਾਵੈ ਕੁ ਯਤਨ ਕਰੈ ਤਾਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਹਸ ਕਵਨ ਕਰਤਾਰ ਕਾਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰ ਸੰਗ ਸਹਾਇ ਸੁਹਾਵਨ ਅਚੀਤ ਜੋ ਵੈ ਰਾਜੁ ਤਾਸ ਪ੍ਰੀਤ ਬਲਵੈ ਕੇ ਗ੍ਰਹਿ ਭੀਤਰ ਬਸ ਆਨੰਦ ਕੀਰਨ ਮਾਰ ਰੰਗ ਰਸੈ ਦ੍ਰਿੜ ਕਰਮਾ ਨ ਮਨ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾਂ ਲੋਭ ਧਰੋਹ ਇਹ ਆਹੂ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਲਿਖੋ ਆਪਨ ਕਰ ਕਰਮ ਤੂੰ ਠਾਕੁਰ ਤੋਂ ਬੈਰ ਦਾਸ ਜੀ ਆਪਣੇ ਸਭ ਤੇਰੀ ਰਾਸ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮਹਾਂ ਸੁਖ ਕਨੇਰੇ ਕੋਇ ਨਾ ਜਾਣਾ ਤੁਮਰਾ ਤੂੰ ਜੇ ਤੂ ਚਾ ਭਗਵੰਤ ਸਕਲ ਸਮਗਰੀ ਤੁਮਰਾ ਸੂਤਰ ਧਾਰ ਤੁਮ ਦੇ ਸੁਆਗਿਆ ਕਰ ਤੁਮਰੀ ਗਾਤ ਮੈਂ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੋੜ ਕੇ ਲਾ ਗਏ ਹਨ ਸੁਆਈ ਨਾਨਕ ਕਹੂ ਨਾ ਸੀ ਜਾਈ ਬਿਨ ਨਾਵੈ ਬਤ ਜਾਇ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੇ ਵਸਤ ਕਾਰਨ ਵੀ ਕੁੜ ਗਵਾਵੇ ਬਿਨਾ ਦੇ ਦਸ ਪੀ ਹਿਰ ਲੇ ਤਾ ਮੂੜਾ ਕਹੋ ਕਹਾ ਕਰੀਏ ਜਿਸ ਠਾਕੁਰ ਸਿਉ ਨਾਹੀਂ ਚਾਰਾ ਤਾ ਕਹੋ ਕੀ ਜਾ ਸਭ ਨਮਸਕਾਰ ਜਾ ਕਮਾ ਲਾਗਾ ਪ੍ਰਾਮ ਮੀਠਾ ਸਰਵ ਸੁਖ ਤਾ ਹੁਮਨ ਉਠਾ ਜਹ ਜਨ ਆਪਣਾ ਹੁਕਮ ਆਇਆ ਸਰਵ ਥੋਕ ਨਾਨਕ ਤੈਨੂੰ ਪਾਇਆ ਗਨ ਦਸਾਹੂ ਆਪਣੀ ਦੇ ਰਾਸ ਖਾਦ ਪੀਤ ਵਰਤ ਆਨੰਦ ਵਿਲਾਸ ਆਪਣੀ ਅਮਾਨ ਕਸ਼ ਬਾਹੁਰ ਸਾਹੂ ਦੇ ਅਗਿਆਨੀ ਮਨ ਰੋਸ ਕਰੀ ਆਪਣੀ ਪ੍ਰਤੀ ਦਾ ਹੋਇਆ ਬਾਹਰ ਉਸਕਾ ਵਿਸਵਾਸ ਨਾ ਹੋਇਆ ਜਿਸ ਵਸਤ ਤੇ ਹਾਕਾ ਰੱਖ ਪ੍ਰਭ ਕਿਆ ਗਮਾ ਨਾ ਮਾਤ ਹੈ ਉਸ ਤੇ ਚੌਗਨ ਕਰੇ ਨਿਹਾ ਨਾਨਕ ਸਾਹਿਬ ਸਦਾ ਦਇਆ ਰੰਗ ਪਾਤ ਮਾਇਆ ਗਹੀਤ ਸਰ ਪਰ ਹੋਵਤ ਜਾਨ ਨਿਯਤ ਬਿਰਖਾਇਆ ਸਿੰਹ ਰੰਗ ਲਾਵੈ ਊਹ ਬਿਨ ਸਾਹ ਮਨ ਪਛਤਾਵੈ ਜੋ ਦੀਸਾ ਸੁਚਾਲ ਨਾਰ ਲਪਟ ਰਹੀ ਹੋ ਤਿਹਾਂ ਦਾ ਅੰਧਾਰ ਬਟਾਊ ਸਿਉ ਜੋ ਲਾਵੈ ਨਿਹਤਾ ਕਉ ਹਾਥ ਨਾਵੈ ਕੀ ਮਨ ਹਰ ਕੇ ਨਾਮ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਇ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉ ਮੈਂ ਮਮਤਾ ਮਾਇ ਮਿਥਿਆ ਰਾਜ ਜੋਬਨ ਧਨ ਬਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਾਥ ਹਸਤੀਆ ਸਭ ਵਸਤਰਾ ਮਿਥਿਆ ਰੰਗ ਸੰਗਮਾਇ ਪੀਖ ਹਸਤਾ ਮਿਥਿਆ ਧਰੂਹ ਮੋਹ ਅਭਿਮਾਨ ਮਿਥਿਆ ਸੁਪੁਰ ਕਰਤ ਕੁਮਾਰ ਸਥਿਰ ਭਗਤ ਸਾਧ ਕੇ ਸਰਣ ਨਾਨਕ ਜਾਪ ਜਾਪ ਜੀਵ ਹਰ ਕੇ ਚਰਨ ਮਿਥਿਆ ਸ੍ਰਵਨ ਪਨੰਦਾ ਸੁਨਹਿ ਮਿਥਿਆ ਹਸਤ ਪਰ ਤਰਭ ਕਵ ਹਿਰ ਹੈ ਮਿਥਿਆ ਨੇਤਰ ਉਪੇਖਤ ਪਰ ਤ੍ਰਿ ਰੂਪਾਦ ਮਿਥਿਆ ਰਸਨ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕਥਾ ਮਿਥਿਆ ਮਾਰਨ ਪਰ ਲੋਭ ਲਭਾ ਮਿਥਿਆ ਤਾਨ ਨਹਿ ਪਰ ਪੁਕਾਰ ਮਿਥਿਆ ਬਾਹਰੇ ਵਿਕਾਰ ਬਿਨ ਬੂਝ ਮਿਥਿਆ ਸਭ ਭਾਈ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਤ ਸਾਗਤ ਗਿਆਰ ਜਾ ਸਾਜ ਬਿਨਾ ਕਹਿ ਸੂਚਾ ਬਿਰਥ ਨਾ ਬਿਨਾ ਤਾਨ ਆਨੰਦ ਮੁਖ ਆਵਤ ਤਾਕ ਦੁਰਗੰਧ ਬਿਨ ਸਿਮਰਨ ਦਾ ਦਿਨ ਰੈਨ ਬ੍ਰਿਥ ਹਾਇਮੇਕ ਬਿਨਾ ਜੋ ਖੇਤ ਜਾਇ ਗੋਵਤ ਭਜਨ ਬਿਨ ਬ੍ਰਿਥ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਮ ਧਨ ਧਨ ਤੀ ਜਨ ਜਿਹ ਘਾਟ ਵਸੁ ਹਰ ਨਾਉ ਨਾਨਕ ਤਾਕ ਬਲ ਬਲ ਜਾਉ ਰਹਿਤ ਅਵਰ ਕਾਸ਼ ਅਵਰ ਕੁਮਾਵਤ ਮਨ ਪੀਤ ਮੁਖਮ ਗੰਢ ਲਾਵਤ ਜਨ ਨਾਰ ਪ੍ਰਭੂ ਪ੍ਰਵੀਨ ਬਾਹਰ ਪੀਹਨ ਕਹੁ ਪੀਨ ਅਵਰ ਅਵਦੇਸ ਆਪ ਨ ਕਰੇ ਆਵਤ ਜਾਵਤ ਜਨ ਮਹਾਰਾਜ ਅੰਤਰ ਵਸੈ ਨਿਰੰਕਾਰ ਸੀਖ ਤਰਾ ਸੰਸਾਰ ਜੋ ਤੁਮ ਪੈਨੇ ਦਿਨ ਪ੍ਰਭ ਜਾਤਾ ਨਾਨਕੋਨ ਜਾਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਪਹ ਮਾਨੇ ਆਪ ਆਪ ਆਪ ਕਰਨ ਨਬੀਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੀਰਾ ਉਹ ਪੈਬ ਸਿਆਨ ਸਕਲ ਦੇ ਰਹਿਤ ਸਭ ਕਾਹ ਜਾਣਿਆ ਤੁਮ ਕੀ ਰਹਿਤ ਜਹ ਪਾਵੈ ਤਿਸ ਲਈ ਲੜ ਲਾਇ ਥਾਂ ਥਨੰਤਰ ਰਹਿਆ ਸਮਾਇ ਸੋ ਸੇਵਕ ਜਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਹੁੰ ਵੀਵ ਨਾਨਕ ਪ੍ਰਭ ਸਰਣ ਆ ਗਤੀ ਕਰ ਪ੍ਰਸਾਦ ਗੁਰ ਦੀ ਵਸ਼ਟਪਤੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤੇ ਠਾਕੁਰ ਕਾ ਰੰਖ ਮਨ ਵਾਹੀ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਦੁਖ ਸਿਮਰਤ ਉਪਰਮ ਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਦਿਸੈ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾਠ ਵਹਿਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਾਹ ਭੋਗ ਨੰਗ ਸਦਾ ਧਿਆਈ ਆ ਧਿਆਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਦਿਸੈ ਧਿਆ ਕਤ ਲਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪਰ ਤਾਕ ਜਹ ਗਾਵੀ ਜੈ ਜ ਪ੍ਰਸਾਦ ਜ ਸਭ ਕੋ ਮੈ ਨਮਖ ਤਾ ਕੋ ਜ ਸਰਸਨ ਬਖਾਨ ਜ ਪ੍ਰਸਾਦ ਤੀਰੁ ਰਹਿਤ ਧਰਮਾ ਸਦਾ ਧਿਆਈ ਕਿਉਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਨ ਪਾਵੈ ਨਾਨਕ ਪਦ ਸਿਤ ਕਰ ਜਾਵੈ ਜ ਪ੍ਰਸਾਦ ਆ ਰੋਗ ਕੰਚਨ ਦੇਹਿ ਲਿਵ ਲਾਵੈ ਹਤ ਸਰਾਮ ਸਨੇਹ ਜ ਪ੍ਰਸਾਦ ਤੇ ਰਹੁ ਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਹ ਕਹਿਤ
ਜੇ ਪ੍ਰਸਾਦ ਜਿਰ ਸਗਲ ਛਿੱਦਰ ਢਾਕੀ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਝ ਕੂ ਨਾ ਪਾਹੂ ਚਮਨ ਸਾਹ ਸਾ ਸਿਮਰ ਪ੍ਰਭੂ ਚ ਜੇ ਪ੍ਰਸਾਦ ਪਾਈ ਦੁਰਲਭ ਦੀ ਨਾਨਕ ਤਾਕ ਭਗਤ ਕਰੇ ਜੇ ਪ੍ਰਸਾਦ ਆਪ ਭੁੱਖਨ ਪਹਿਰੀ ਜਮਨ ਤੇ ਸਿਮਰਤ ਗਾਲ ਸੁਖੀ ਜੈ ਜੇ ਪ੍ਰਸਾਦ ਆਸਵ ਹਸਤਾ ਸਵਾਰੀ ਮਨ ਦਹ ਪ੍ਰਭ ਕਾਉ ਕਬੂ ਨਾ ਬਸਰ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜੰਤਰੀ ਮਨ ਬਨਤ ਬਨਾਈ ਉਠ ਬੈਠ ਸਕਦੇ ਸਿਹ ਧਿਆਈ

ਸਾਚ ਦਰਜ ਪ੍ਰਸਾਦ ਤਰ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਨਿਕ ਜਾਤ ਸੋ ਪ੍ਰਭ ਸਿਮਰਹੁ ਸਦਾ ਤਨ ਰਾਜ ਪ੍ਰਸਾਦ ਤੇਰੀ ਉਪਾਇ ਤਰਹ ਗੁਰੂ ਪ੍ਰਸਾਦ ਨਾਨਕ ਜਾ ਸਕਾ ਹੈ ਜੇ ਪ੍ਰਸਾਦ ਸੁਨਿਹ ਕਰਨ ਨਾਥ ਜੇ ਪ੍ਰਸਾਦ ਵੇਖ ਸਮਾਜ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜ ਬਸਨਾ ਜੇ ਪ੍ਰਸਾਦ ਹਸ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਹਰਾ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਸਭ ਪ੍ਰਭ ਤਿਆਗ ਬਰਕਤ ਲਾਗ ਗੁਰ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨ ਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੂੰ ਤਾ ਕੁਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੁਰ ਜੇ ਪ੍ਰਸਾਦ ਤੂੰ ਪਾਵੈ ਸਾਚ ਰੀ ਮਨ ਮੇਰੇ ਤੂੰ ਤਾ ਸੁਰਾਜ ਜਿਹ ਪ੍ਰਸਾਦ ਸਭ ਗਾ ਤੂੰ ਨਾਨਕ ਜਾਪ ਜਪੈ ਜਪ ਸੋ ਆਪ ਜਪਾਈ ਜਪੈ ਸੋ ਨਾਮ ਆਪ ਗਾਵਾਈ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੂੰ ਹੋਏ ਪ੍ਰਕਾਸ਼ ਸੋ ਪ੍ਰਭ ਦਇਆ ਦਿਖਾਉਣ ਵਿਕਾਸ ਪ੍ਰਭ ਸੋ ਪ੍ਰਸੰਨ ਬਸਾ ਮਨ ਸੋ ਪ੍ਰਭ ਦਇਆ ਦਿਮਾ ਤੂੰ ਤੂੰ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨਾ ਕਿਨਹੁ ਲਾਇਆ ਜਿਤ ਜਿਤ ਲਾਭ ਹੋ ਤਿਤ ਲਗੈ ਹਰਿ ਨਾਥ ਨਾਨਕ ਕਿਨ ਕਹਿ ਕਛੂ ਨਾ ਹਾਥ ਲੋਕ ਅਗਮ ਅਗਾਧ ਪਾਰ ਬ੍ਰਹਮ ਸੋਇ ਜੋ ਜੋ ਕਹਿ ਸੁਮੁਖਤਾਵੇ ਸੋਨਮੀਤਾ ਨਾਨਕ ਬਿਨਵੰਤਾ ਸਾਧੁ ਜਨਕ ਅਚਰਜ ਕਥਾ ਅਸ਼ਟਪਤਿ ਸਾਧਕ ਸੰਗ ਮੁਖ ਉਜਲ ਹੋਤ ਸਾਧਸੰਗ ਸਗਲੀ ਹੋਤ ਸਾਧੁ ਹਾਂ ਬੇਟਾ ਅਭਿਮਾਨ ਸਾਧੁ ਹਾਂ ਪ੍ਰਗਟ ਹੈ ਸੋ ਗਿਆ ਸਾਧੁ ਹਾਂ ਬੁੱਝ ਹੈ ਬ੍ਰਹਮ ਨੀਰਾ ਸਾਧਸੰਗ ਸਾਵਤਨ ਬੇਰਾ ਸਾਧਕ ਸੰਗ ਪਾਇ ਨਾਮ ਰਤਨ ਸਾਧੁ ਸੰਗੀ ਕੂਪਰ ਜਤਨ ਸਾਧਕੀ ਮੈਂ ਹਮੈ ਵਰਨ ਕੌਣ ਪ੍ਰਾਣੀ ਨਾਨਕ ਸਾਧੁ ਸੁਭਾ ਬ੍ਰਹਮ ਸੁਮਨ ਸਾਧਕ ਸੰਗ ਗੋਚਰ ਮਿਲੇ ਸਾਧੁ ਹੂੰ ਸਦਾ ਪ੍ਰਫੁਲ ਸਾਧਕ ਸੰਗ ਆਵੇ ਵਹ ਪੰਚਾ ਸਾਧਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਹੋਏ ਸਭ ਗ੍ਰੀਨ ਸਾਧਕ ਸੰਗ ਨੋਹਰ ਬੈਨ ਸਾਧਕ ਸੰਗ ਨਕਤ ਹੂੰ ਤੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਵਾਇਤ ਬੇਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਨ ਸਮੀ ਸਾਧਕ ਸੰਗ ਮਹਾਪਨੀਤ ਸਾਧ ਸੰਗ ਕੇ ਸਾ ਸਿਉ ਨਹਿ ਬੈਰ ਸਾਧਕ ਸੰਗ ਨਬੀ ਕਾ ਪੈਰ ਸਾਧਕ ਸੰਗ ਨਹਿ ਗੁਮੰਦ ਸਾਧ ਸੰਗ ਜਾਨ ਪਰਮਾਨੰਦ ਸਾਧਕ ਸੰਗ ਨਹਿ ਹਤਾਪ ਸਾਧਕ ਸੰਗ ਤਾ ਜਾਇ ਸਭ ਆਪ ਆਪੇ ਜਾਨ ਸਾਧ ਬੜਾਈ ਨਾਨਕ ਸਾਧ ਪ੍ਰਭੁ ਬਨਾਈ ਸਾਧਕ ਸੰਗ ਨ ਕਬੂ ਤਾਵੈ ਸਾਧ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਸਾਧੂ ਸੰਗ ਆਜਾਰ ਸਹਿ ਸਾਧਕ ਸੰਗ ਬਸਾ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਾਇ ਹੂਚੈ ਸਾਧ ਸੰਗ ਦ੍ਰਿੜ ਸਭ ਧਰਮ ਸਾਧ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲਿਓ ਧਾਰ ਸਾਧ ਸੰਗ ਸਾਜਨ ਵੀਤ ਕੁਟਾਂਬ ਨਹਿ ਤਾਰ ਸਾਧੂ ਕੈ ਸੰਗ ਸੋ ਧਨ ਪਾਵੈ ਜਿਖ ਧੰਤੀ ਸਭ ਗੁਰ ਸਾਹਿਬ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦਿਵਾ ਸਾਧੂ ਸੰਗ ਪਾਪ ਪੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਾਮ ਨਾਨਕ ਸਾਧਕ ਸੰਗ ਸਵਲ ਜਨਾਮ ਸਾਧਕ ਸੰਗ ਮਹਿਕਾਸ਼ ਕਾਲ ਦਰਸ਼ਨ ਪਿੜਥ ਵਤਨ ਹਾਲ ਸਾਧਕ ਸੰਗ ਗੁਰੂਖਤ ਹਰਾ ਸਾਧੂ ਸੰਗ ਨਰਕ ਪਰ ਹਰਾ ਸਾਧਕ ਸੰਗ ਜੀ ਹਾਉ ਹੈ ਸੋਹੇਲਾ ਸਾਧ ਸੰਗ ਬੇਸ਼ਰਤ ਹਰ ਮਿਲਾ ਜੋ ਸ਼ਾਇਦ ਸੋਈ ਫਲ ਪਾਵੈ ਸਾਧਕ ਸੰਗ ਨਾ ਪਿੜਤਾ ਜਾਵੈ ਪਾਰ ਬ੍ਰਹਮ ਸਾਧ ਰਤ ਵਸੈ ਨਾਨਕ ਉਤਰਾਇ ਸਾਧ ਸੁਨ ਰਸੈ ਸਾਧਕ ਸੰਗ ਨਾ ਸਾਧਕ ਸੰਗ ਸੁਨ ਹਰਿ ਨਾਉ ਸਾਧ ਸੰਗ ਅਰਕ ਗੁਣ ਗਾਉ ਸਾਧਕ ਸੰਗ ਨਾ ਮੰਤ ਬਿਸਰੈ ਸਾਧ ਸੰਗ ਸਰਬਨ ਤਰੈ ਸਾਧ ਸੰਗ ਲਗਾ ਬ੍ਰਹਮ ਮੀਠਾ ਸਾਧੂ ਸੰਗ ਘਟ ਘਟ ਮੀਠਾ ਸਾਧ ਸੰਗ ਪੈ ਆਗਾ ਕਰ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਬੇਟੇ ਸਭ ਰੋਗ ਨਾਨ ਸਾਧ ਬੇਟੇ ਸੰਯੋਗ ਸਾਧਗੀ ਮਹਿਮਾ ਵੀਰ ਨਾ ਜਾਨ ਜੇਤਾ ਸੁਨਹ ਤੀਤਾ ਬਖਿਆਨ ਸਾਧਗੀ ਉਪਮਾ ਦੇਹ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਾਰ ਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧੂ ਸੋਭਾ ਸਦਾ ਬੇਅੰਤ ਸਾਧਕ ਸੋਭਾ ਉੱਚ ਤੇ ਉੱਚ ਸਾਧੂ ਸੋਭਾ ਮੂਚ ਤੇ ਮੂਚ ਸਾਧਕ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾਪਤ ਨਾ ਪਾਇ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀ ਖੈ ਇਸ ਬਿਨ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨ ਸਦਾ ਨਰਲੀਪ ਜਹ ਜਲ ਮਹਿਕਮਲੇ ਲੇਪ ਬ੍ਰਹਮ ਗਿਆਨ ਸਦਾ ਨਿਰਦੂਖ ਜਹ ਸੂਰ ਸਰੁਕਾ ਸੋਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਵਲਾ ਗਤ ਰੂਪਵਾਨ ਬ੍ਰਹਮ ਗਿਆਨ ਕਾ ਧੀਰ ਜੇਕ ਜਿਉ ਬਸ ਉਦਾ ਕੋ ਖੋਦਾ ਕੋਚਨ ਲੇਪ ਬ੍ਰਹਮ ਗਿਆਨ ਕਾ ਹੈ ਗੁਨਾਵ ਨਨ ਜਿਉ ਭਾਵ ਕਾ ਸਹਿ ਸੁਭਾਵ ਬ੍ਰਹਮ ਗਿਆਨ ਨਿਰਮਲ ਤੇ ਨਿਰਮਲਾ ਜੈ ਸਿ ਮੈੜ ਨ ਲਾਗੈ ਜਲਾ ਬ੍ਰਹਮ ਗਿਆਨ ਕਾ ਮਨ ਹੋ ਪ੍ਰਗਾਹ ਜਹ ਤਰੂ ਪ੍ਰਾਗ ਬ੍ਰਹਮ ਗਿਆਨ ਕਾ ਮਿੱਤਰ ਸਦਰ ਸਮਾਨ ਬ੍ਰਹਮ ਗਿਆਨ ਕਾ ਨਾ ਹੈ ਅਭਿਮਾਨ ਬ੍ਰਹਮ ਗਿਆਨੀ ਊਚਤੇ ਊਚਾ ਮਨ ਮਨ ਹੈ ਸਭ ਦਿਨ ਊਚਾ ਬ੍ਰਹਮ ਗਿਆਨ ਸਿਵੇ ਜਨ ਪਾਏ ਨਾਨਕ ਜਨ ਪ੍ਰਭਾਵ ਕਰੇ ਬ੍ਰਹਮ ਗਿਆਨ ਸਗਲ ਗ੍ਰੀਨ ਆਇਆ ਤੁਮ ਰਹਿ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪ੍ਰਮਾਇਆ ਬ੍ਰਹਮ ਗਿਆਨ ਜੀ ਕਹਿ ਬੁਰਾ ਨਾ ਪਾਇਆ ਬ੍ਰਹਮ ਗਿਆਨ ਸਦਾ ਸਾਉਂਦਰ ਸਿ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਪਰਸ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕ ਨਰਵ ਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾ ਬ੍ਰਹਮ ਗਿਆਨ ਕਨਹ ਬਨਾ ਸੋ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰਉਪਕਾਰ ਮਾਹ ਬ੍ਰਹਮ ਗਿਆਨ ਕਨਹ ਤੰਦਾ ਬ੍ਰਹਮ ਗਿਆਨ ਰਿਤਾਵਤ ਬੰਧ ਬ੍ਰਹਮ ਗਿਆਨ ਕਾ ਹੋਏ ਸੋ ਭਲਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਗਲੇ ਉਧਾਰ ਨਾਨ ਬ੍ਰਹਮ ਗਿਆਨ ਜਪ ਸਗਲ ਸੰਸਾਰ ਬ੍ਰਹਮ ਗਿਆਨ ਕਾ ਏਕ ਰੰਗ ਬ੍ਰਹਮ ਗਿਆਨ ਕਾ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਿਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਹੂੰ ਬਦ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿ
ਕੀਤਾ ਹੈ, ਬ੍ਰਹਮ ਗਿਆਨੀ ਇੱਕ ਸੰਗ ਕੀਤਾ ਹੈ, ਬ੍ਰਹਮ ਗਿਆਨੀ ਕਹੋ ਜਾ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਸਕਾਰ ਹੈ ਪ੍ਰਭਾ, ਬ੍ਰਹਮ ਗਿਆਨ ਕਾ ਬੈਠ ਪ੍ਰਤਾਪ, ਬ੍ਰਹਮ ਗਿਆਨ ਕਾ ਦਸ ਬੇਡ ਪਾਗੀ ਪਾਈ ਹੈ, ਬ੍ਰਹਮ ਗਿਆਨ ਕਾ ਬੈਲ ਬਲ ਜਾਈ ਹੈ, ਬ੍ਰਹਮ ਗਿਆਨੀ ਕਾ ਕੋ ਜਹਮ ਈਸ਼ਵਰ ਨਾਨ, ਬ੍ਰਹਮ ਗਿਆਨੀ ਆ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾ, ਬ੍ਰਹਮ ਗਿਆਨ ਕਾ ਸਗਲ ਮਨ ਵਾਹਿ, ਬ੍ਰਹਮ ਗਿਆਨ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨ ਕੋ ਸਦਾ ਦੀਹ, ਬ੍ਰਹਮ ਗਿਆਨ ਕਾ ਕਥਿਆ ਨ ਅਧਾਇ ਕੇਰ, ਬ੍ਰਹਮ ਗਿਆਨ ਸਰਬ ਕਾ ਠਾਕੁਰ, ਬ੍ਰਹਮ ਗਿਆਨ ਮੇਤ ਕਾਨ ਬਖਾਨੈ, ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨ ਕਾ ਅੰਤਰਾ ਪੈਰ, ਨਾਨ ਬ੍ਰਹਮ ਗਿਆਨ ਕੋ ਸਦਾ ਨਮਸਕਾਰ, ਬ੍ਰਹਮ ਗਿਆਨ ਸਭ ਸ੍ਰੇਸ਼ਠ ਕਾ ਕਰਤਾ, ਬ੍ਰਹਮ ਗਿਆਨ ਸਾਧ ਜੀਵੈਨ ਮਰਤਾ, ਬ੍ਰਹਮ ਗਿਆਨ ਮੁਕਤ ਜੁਗਤ ਜੀ ਕਰਦਾ, ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨ ਅਨਾਥ ਕਨਾਥ, ਬ੍ਰਹਮ ਗਿਆਨ ਕਾ ਸਭ ਬਰਹਾਥ, ਬ੍ਰਹਮ ਗਿਆਨ ਕਾ ਸਗਲ ਆਕਾਰ, ਬ੍ਰਹਮ ਗਿਆਨ ਨਿਰੰਕਾਰ, ਬ੍ਰਹਮ ਗਿਆਨ ਕਾ ਸੁਭ, ਬ੍ਰਹਮ ਗਿਆਨੀ ਬਨੀ ਨਨ, ਬ੍ਰਹਮ ਗਿਆਨ ਸਰਬ ਕਾ ਧਨਿ ਸਲੋਕ ਉਰ ਧਾਰੈ, ਜੋ ਅੰਤਰਨਾਮ ਸਰਮ ਭਿਖੈ ਭਗਵਾਨ, ਨਿਮੁਖ ਨਿਮੁਖ ਠਾਕੁਰ ਨਮਸਕਾਰ, ਨਾਨਕੂ ਹੁਆ ਪਰਸ ਸਗਲ ਨਿਹਤਾਰ, ਅਸ਼ਟਪਦੀ ਮਿਥਿਆ ਨਾਹੀ ਰਸਨ, ਪਰਸ ਮਰਮ ਪ੍ਰੀਤ ਨਿਰੰਜਨ, ਦਰਸ ਪਰ ਤ੍ਰਿਯ ਰੂਪ ਨ ਪੀਖ ਨੇਤਰ, ਸਾਧਗੀ ਟਹਿਲ ਸੰਤ ਸੰਹੇਤ, ਕਰਨ ਨਾ ਸੁਨ ਕਾਹੁ ਕਿਨੰਦ, ਸਭ ਤੇ ਜਾਣੈ ਆਵਸ ਕਮਾਉਂਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਰਗ ਬਹਿਨ ਮੰਤੇ ਟਰੈ, ਇੰਦਰੀ ਜੇਤ ਪੰਜ ਦੁਖ ਤੇ ਰਹਿਤ, ਨਾਨਕੂਟ ਮਧਿ ਕੋ ਐਸਾ ਪਰਸ ਵੈਸਨੋ, ਸੋ ਜਹੁ ਪਰਸੁ ਪ੍ਰਸੰਨ ਬਿਸਨ ਕੁਮਾਇਆ, ਦੁਖੁ ਭਿੰਨ ਕਰਮ ਕਰ ਦੁਆ, ਨਿਹ ਕਰਮ ਦਸ ਵੈਸਨੁ ਕਰ ਨਿਰਮਲ ਧਰਮ, ਪਾਹੁ ਫਲ ਕੀ ਇੱਛਾ ਨਿਹ ਵਾਛ ਕੇਵਲ ਭਗਤ, ਕੀਰਤਨ ਸੰਗਰਾ ਚਮਾਂ ਧਨਾਂਤਰ ਸਿਮਰਨ ਗੋਪਾਲ, ਸਭੁ ਪ੍ਰਭੁ ਕਿਰਪਾ ਲਾਭ ਦ੍ਰਿੜੈ, ਬ੍ਰਹਮ ਜੁ ਪਾਵੈ ਨਾਨਕ ਹੋਵੈ, ਹਨੋ ਪਰਮ ਗਤ ਪਾਵੈ, ਭਗਵਦੀ ਭਗਵੰਤ ਭਗਤ ਕਰੰਗ ਸਗਲ ਜਗ ਦੋਸ਼ ਕਾ ਸੰਭਾਨ, ਤੇ ਬਿਨ ਸਾ ਸਗਲ ਪਰਮ ਕਰ ਪੂਜਾ, ਸਗਲ ਪਾਰ ਪਰਮ ਸਾ ਸੰਗ ਪਾਪਾ ਮਨ ਹੋਵੈ, ਤੇ ਭਗਵਤ ਕੁਮਾਰ ਦੂਤਮ ਹੋਵੈ, ਭਗਵੰਤ ਕੀ ਟਹਿਲ ਕਰ ਨਿਤ ਨੀਤ, ਮੰਤ ਨਰ ਪਾ ਬਿਸਨ ਪ੍ਰੀਤ, ਹਰ ਕੀ ਚਰਨ ਹਿਰਦੈ ਵਸਾਵ, ਨਾਨਕ ਹੈ ਭਗਵਤੀ ਭਗਵੰਤ ਕਾ ਪਾਵੈ ਸੁਪੰਡਿਤ, ਜੋ ਮਨ ਪ੍ਰਭੁ ਦਾ ਰਾਮ ਨਾਮ ਆਤਮਾ ਸੋਦਾ ਰਾਮ ਨਾਮ ਸਾਰ ਰਹਿ ਪੀਵੈ, ਸੁਪੰਡਿਤ ਕਾ ਉਪਦੀਸ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵ ਸੁਪੰਡਿਤ, ਫਿਰ ਜੋ ਨਾਇਆ ਵੀਤ ਪ੍ਰਾਣ ਸਮਰਤ ਪੂਜਾ ਮੂਲ ਸੁਖ ਮਹਿ ਜਾਣਿਆ, ਸਥੂਲ ਚਾਹ ਵਰਨਾ ਕੁਦੀ ਉਪਦੇਸ, ਨਾਨਕ ਸੁਪੰਡਿਤ ਕਾ ਸਦਾ ਦੀਸ, ਬੀਜ ਮੰਤਰ ਸਰਵ ਕੋ ਗਿਆਨ, ਚਾਹ ਵਰਨਾ ਮਹਿ ਜਾਪੈ ਕੋ ਗੁਨਾਮ, ਜੋ ਜੋ ਜਪੈ ਦੁਸਗਿਆ ਤੋ ਸਾ ਸੰਗ ਪਾਵੈ, ਜਨ ਕੋਇ ਕਰ ਕਿਰਪਾ ਅੰਤਰ ਉਰ ਤਾਰੈ, ਪਾਸ ਪ੍ਰੀਤ ਮੁਗਤ ਪਾਤਰ ਕਉ ਤਾਰੈ, ਸਰਬ ਰੂਪ ਔਖਦ ਨਾਮ ਕਲਿਆਣ ਰੂਪ, ਮੰਗਲ ਗੁਣ ਕਾਮ ਕਾਹ ਜੁਗਤ, ਕਿਤੇ ਨਾ ਪਾਈਆ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਜਿਸ ਕਾ ਮਨ ਪਾਰ, ਬ੍ਰਹਮ ਕਰਮ ਆਸ ਤਿਸ ਕਾ ਨਾਮ, ਸਤਿ ਰਾਮ ਦਾ ਸਾਤਮ ਰਾਮ ਦਸ ਨਦਰਿਆ ਦਾ, ਦਸੰਦ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਂ ਸੋਦਾ, ਸਦਰਗ ਪ੍ਰਵਾਨ ਪਨੰਦਾ, ਭਾਵ ਕਿਰਪਾ ਕਰਾ ਦਸਦਾ, ਕਹੋ ਸਭ ਸੋਜੀ ਪਰਾ, ਸਗਲ ਸੰਗਾਤ ਮੋਦਾ, ਸਸ ਯੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤਹ ਸੁਖ ਸਦਾ ਆਨੰਦ, ਤਹਿ ਨਹੀਂ ਵਿਯੋਗ, ਤਹ ਸਵਰਨ ਤੈਸ ਸਮਰਟ, ਤਸ ਅੰਮ੍ਰਿਤ ਤਹ ਵਿਖਾਟ, ਤਸ ਮਾਨ ਤਸ ਅਭਿਮਾਨ, ਤਸ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ, ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਕੁ, ਜਿਤ ਜਿਤ ਕਰ ਰਾਖੈ, ਤੈ ਸਦਨ ਨਾਮ ਆਪੇ ਕਰਨ ਕਰਾਮਨ, ਜੋਗ ਪ੍ਰਭਾਵ ਸੁਖਨ ਹੋ ਪਸਰਿਆ, ਭੋਜਨ ਤਦਰੰਗ ਲਖੀ ਨਾ ਜਾਹਿ, ਪਾਰ ਬ੍ਰਹਮ ਕੇ ਰੰਗ ਜੈ ਸਮਾਤ ਦੀ, ਤਹ ਪ੍ਰਗਾਹ ਪਾਰ ਬ੍ਰਹਮ ਕਰਤਾ ਬਨਾ, ਸਦਾ ਸਦਾ ਸਦਾ ਦਿਆਲ, ਸਿਮ ਸਿਮ ਨਾਨਕ ਪੈ ਨਿਹਾਲ ਸਲੋਕ, ਉਸ ਤਤ ਕਰਿਹ ਅਨੇਕ ਜਾਣੇ ਅੰਦਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਵਿਧਾਨਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਈ, ਪੂਜਾਰੀ ਕਈ ਕੋਟ ਆਚਾਰ ਵਿਆਹਾਰੀ, ਕਈ ਕੋਟ ਪਏ ਤੀਰਥ ਵਾਸ, ਕਈ ਕੋਟ ਬਨ ਬ੍ਰਹਮਾ ਦਾਸ, ਕਈ ਕੋਟ ਵੇਦ ਗਿਆ ਸਰੋਤੀ, ਕਈ ਕੋਟ ਤਪੀਰ ਸਰੋਤੀ, ਕਈ ਕੋਟ ਆਤਮ ਧਿਆਨ ਧਾਰ, ਕਈ ਕੋਟ ਕਾਵਿ ਕਾਵਿਚਾਰ, ਕਈ ਕੋਟ ਨਵ ਤਨ ਨਾਮ ਧਿਆਵ, ਨਾਨਕ ਕਰਦੀ ਕੰਧ ਨਾਮ ਪਾਵੈ, ਕਈ ਕੋਟ ਪਏ ਅਭਿਮਾਨੀ, ਕਈ ਕੋਟਾਂ ਦਾ ਗਿਆਨ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗਾਤਮ ਨਕੋਰ, ਕਈ ਕੋਟ ਪਰ ਦਰਬ ਕਾਵਿ ਰਹਿ, ਕਈ ਕੋਟ ਪਰ ਦੁਖ ਨਾ ਕਰਹਿ, ਕਈ ਕੋਟ ਮਾਇਆ ਸ਼ਰਮ ਆਹੀ, ਕਈ ਕੋਟ ਪਰਦੀਸ ਪਰਮਾਹੀ, ਜਿਤ ਜਿਤ ਲਾਭ ਹਉ ਤਿਤ ਤਿਤ ਲਗਨਾ, ਨਾਨਕ ਕਰਤ ਕੀ ਜਾਨ, ਕਰਤਾ ਰਚਨ ਕਈ ਕੋਟ, ਸਿਧ ਜਾਤੀ ਜੋਗੀ, ਕਈ ਕੋਟ ਰਾਜ ਰਹਿ ਭੋਗੀ, ਕਈ ਕੋਟ ਪੰਖੀ ਸਰਬਿਆ ਪਾਈ, ਕਈ ਕੋਟ ਪਾਥਰ ਬਿਰਖ ਨਿਪਜਾਈ, ਕਈ ਕੋਟ ਪਵਨ ਪਾਣੀ ਪੈ ਸੰਦਰ, ਕਈ ਕੋਟ ਦੀਸ ਭੂਮੰਡਲ, ਕਈ ਕੋਟ ਸਸੀ ਅਰ ਸੂਰਨ ਖਿਆਤਰ, ਕਈ ਕੋਟ ਦੀਵ ਦਾਨ ਇੰਦਰ ਸਿਰ ਛਤਰ, ਸਗਲ ਸਮੱਗਰੀ ਅਪਣਾਇਆ ਸੂਤ ਤਾਰ, ਨਾਨਕ ਜਿਹ ਜਿਹ ਪਾਵੈ ਦੇਸ ਤਿਹ ਨਹਿ ਤਾਰ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਮਰਤ ਰਸਾਸਤ, ਕਈ ਕੋਟ ਕੀ ਰਤਨ ਸਮੁਦ, ਕਈ ਕੁੰਡਨ ਪ੍ਰਕਾਰ ਚੰਦ, ਕਈ ਕੋਟ ਕੀ ਅਚਰ ਜੀਵੇ, ਕਈ ਕੋਟ ਗਿਰਿਮੇਰ ਸਵਰਣ ਥੀਵੇ, ਕਈ ਕੋਟ ਜਾਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇ ਸੁਕਰ ਮਰਗਾਚ,
ਸਭਦ ਨਿਗਰਾ ਸਭ ਹੁਕਤੇ ਤੂੰ ਨਾਨਕਾ ਵਿਲਿਪਤ ਰਹਿਆ ਪਾਰ ਪੂਰ ਕਈ ਕੋਟ ਪਾਤਾਲ ਵਸ ਕਈ ਕੋਟ ਨਰਕ ਸਵਰਗ ਨਿਵਾਸ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਵਾ ਜੋਨੀ ਫਿਰ ਹੈ ਕਈ ਕੋਟ ਬੈਠ ਦੇ ਖਾਈ ਕਈ ਕੋਟ ਕਾਲ ਹੈ ਥੱਕ ਪਾਹੀ ਕਈ ਕੋਟ ਕੀਰਤਨ ਬੰਦ ਕਈ ਕੋਟ ਮਾਇਆ ਮਹ ਚੰਦ ਜਹ ਜਹ ਭਾਣਾ ਤਹ ਤਹ ਰਖ ਨਾਮ ਸਭ ਕੇ ਪ੍ਰਭ ਗਾਧ ਕਈ ਕੋਟ ਪਾਏ ਬੈ ਰਾਗ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੁਭ ਜਾਂਦੀ ਆਤਮ ਹਪਾਰ ਬ੍ਰਹਮ ਲਹੁੰਦੀ ਕਈ ਕੋਟ ਦਰਸਨ ਪ੍ਰਭਿਆਸ ਤਿਨ ਕੁਮਰੇ ਪ੍ਰਭ ਅਵਨਾਸ ਕਈ ਕੋਟ ਮੰਗ ਹੈ ਸਾਧ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਨਕ ਹੋਇਆ ਸੋ ਪ੍ਰਸੰਨ ਅਨੁਕਤੀ ਜਨ ਸਦਾ ਧਨ ਧਨ ਕਈ ਕੋਟ ਖਾਣੇ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਵਿਸਤਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕ ਅੰਕਾਰ ਕਈ ਕੋਟ ਕਿਨ ਬਾਤ ਪ੍ਰਭ ਦੇ ਪ੍ਰਮਾ ਸਮਾਤ ਆਕਾਂਤਨਾ ਜਨਕ ਹੋਇਆ ਪਿਆ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬਨਮ ਕੇ ਦਾਸ ਤਨ ਹੋਵਤ ਆਤਮ ਪ੍ਰਕਾਸ਼ ਕਈ ਕੋਟ ਦਾਤ ਕਵੀ ਤੇ ਸਦਾ ਨਿਹਾਰ ਹੈ ਕੁਨੇਤ ਕਈ ਕੋਟ ਨਾਮ ਰਹਿ ਪੀਵ ਹਮਰ ਪਏ ਸਾਧ ਸਾਧ ਹੀ ਜੀਵ ਹੈ ਕਈ ਕੋਟ ਨਾਮ ਗੁਣ ਕਾਵ ਹੈ ਆਤਮ ਰਾਸ ਸੁਖ ਸਹਿਜ ਸਮਾਇਵ ਹੈ ਆਪਣੇ ਜਨ ਕਉ ਸਾਸ ਸਾ ਸੰਭਾਰੀ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੀ ਸਲੋਕ ਕਰਨ ਕਾਰਨ ਪ੍ਰਭੀ ਕਹਿ ਦੂਸਰਾ ਨਾਹੀ ਕੋਈ ਨਾਨਕ ਦਹਿ ਬਲਹਾਰਣ ਜਲ ਧਰਮ ਹੀਰ ਸੋਇਆ ਸੁਪਦੀ ਕਰਨ ਕਰਾਵਨ ਕਰਨਾ ਜੋਗ ਜੋ ਪਾਵੈ ਸੋਈ ਹੋਗ ਖਿਨ ਮਹਿ ਥਾ ਉਹ ਥਾ ਆਪਣਾ ਆਰਾਮ ਤਨ ਵਿਸ ਪਾਰਾ ਵਾਰ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਆਹ ਹਰ ਹੁਕਮਨ ਕਰੰਗ ਪ੍ਰਕਾਰ ਕਰ ਕਰ ਦੀਖਾ ਆਪਣੀ ਉੜਿਆ ਨਾਨਕ ਸਮੈ ਰਹਿਆ ਸਮੈ ਪ੍ਰਭ ਪਾਵੈ ਮਾਨੁਖ ਗਤ ਪਾਵੈ ਪ੍ਰਭ ਪਾਵ ਪਾਥਰ ਤਰਾਵ ਪ੍ਰਭ ਪਾਵੈ ਬਿਨਸਾਹ ਰਖ ਪ੍ਰਭ ਪਾਵ ਹਰ ਗੁਣ ਪਾਕੈ ਪ੍ਰਭ ਪਾਵੈ ਤਾਂ ਪਤ ਤੇ ਹਰਾ ਆਪ ਕਰ ਆਪਣ ਵਿਚਾਰ ਦੂ ਹੈ ਸ੍ਰੈ ਕਾ ਸੁਆਮੀ ਕੇ ਲਭ ਸੰਤਰ ਜਮ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੁ ਮਾਨੁਖ ਦੀ ਕਿਆ ਹੋਇਆਵੈ ਜੋ ਤਹ ਪਾਵੈ ਸੋਈ ਕਰਾਵੈ ਇਸ ਕਹਿ ਹਾਥ ਹੋਈ ਤਾਂ ਸਭ ਕੀ ਸ਼ੈ ਲੀਏ ਜੋ ਦੇਹ ਪਾਵੈ ਸੋਈ ਕਰੀ ਅਨ ਜਾਣਤ ਵਿਖਿਆ ਮੈਂ ਰਜਾ ਜੇ ਜਾਣਤ ਆਪਣਾ ਬਚਾਏ ਪਰਮ ਭੁਲਾ ਦਹਿ ਦੇਹ ਤਾਵੈ ਨਿਮਖ ਮਾਹਿ ਚਾਰ ਕੁੰਟ ਫਿਰਾਵੈ ਕਰ ਕਿਰਪਾ ਜੇ ਸਭਨੀ ਭਗਤ ਦੀ ਨਾਨਕ ਤੀ ਜਨ ਨਾਮ ਮਿਲੀ ਖਿਨਵੈ ਨੀਚ ਕੀਟ ਕਰ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਸ਼ੂ ਨਾਇਆ ਤਿਸ ਤਤਕਾਲ ਦਹਿ ਦੇਹ ਪ੍ਰਗਟਾਵੈ ਜਾ ਕਉ ਆਪਣੀ ਕਰ ਬਖਸੀ ਤਾ ਕਰੀ ਖਾਨਾ ਖਾਨਾ ਜਗਦੀ ਜੀਉ ਪਿੰਡ ਸਭ ਦਿਰਾ ਘਟ ਘਟ ਗੁਣ ਬ੍ਰਹਮ ਪ੍ਰਗਾਹ ਆਪਣੀ ਬਣਤ ਆਪ ਨਾਇ ਨਾਨਕ ਜੀ ਦਾ ਦੇਹ ਵਡਾਈ ਇਸ ਕਾ ਬੈਲ ਨਾਹੀ ਇਸ ਹੱਥ ਕਰਨ ਕਰਾਵਨ ਸਰੂਕ ਨਾਥ ਆਗਿਆ ਕਰੀ ਵਪਰਾ ਜੀਉ ਜੋ ਦਹਿ ਪਾਵੈ ਸੋਈ ਫੁਨ ਥੀਓ ਕਬਹੁ ਊਚ ਨੀਚ ਮਹਿ ਵਸਾ ਕਬਹੁ ਸੋ ਘਰ ਖਰੰਗ ਹਾਸਾ ਕਬਹੁ ਨਿੰਦ ਚਿੰਨ ਵਿਆਵਹਾਰ ਕਬਹੁ ਆਕਾਸ ਪਾਇਆਲ ਕਬਹੁ ਬੇਤ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬਹੁ ਨਿਰਤ ਕਰ ਬਾਪਾਤ ਕਬਹੁ ਸੋਏ ਰਹਿ ਦਿਨ ਰਾਤ ਕਬਹੁ ਮਹਾਕ੍ਰੋਧ ਵਿਕਰਾਲ ਕਬਹੁ ਸਰਬ ਕੀ ਉਦਰਵਾਲ ਕਬਹੁ ਹੋਏ ਬਹਿ ਬੜ ਰਾਜਾ ਕਬਹੁ ਬੇਖਰ ਨੀਚ ਕਰ ਸਾਜਾ ਕਬਹੁ ਆਪ ਕੀਰਤ ਮਹਾਵੈ ਕਬਹੁ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖ ਹੈ ਦੇਵਿ ਰਹਿ ਗੁਰੂ ਪ੍ਰਸਾਦ ਨਾਨਕ ਸਾਜ ਕਹਿ ਕਬਹੁ ਹੋਏ ਪੰਡਿਤ ਕਰਿ ਬਖਿਆਨ ਕਬਹੁ ਮਨ ਤਾਰੀ ਲਾਵੈ ਧਿਆਨ ਕਬਹੁ ਤਟ ਤੀਰਥ ਸਨਾਨ ਕਬਹੁ ਸਿੱਧ ਸਾਧਿ ਕੋ ਮੁਖ ਗਿਆਨ ਕਬਹੁ ਕੀਟ ਹਸਤ ਪਤੰਗ ਜੀ ਜਾਨਕ ਜਨ ਪਰਮ ਹੈ ਪਰਮ ਗਿਆਨਾ ਨਾ ਰੂਜ ਸੁਆਗੀ ਦਿਖਾਵੈ ਜੋ ਪ੍ਰਭ ਪਾਵੈ ਤਵਨ ਚਾਵੈ ਜਦੋਂ ਪਾਵੈ ਸੋਈ ਹੋਏ ਨਾਨਕ ਪੂਜਾਵੈ ਨਾ ਕੋਈ ਕਬਹੁ ਸਾਧ ਸੰਗ ਦੇਹ ਪਾਵੈ ਸਾਧ ਸਥਾਨ ਦੇ ਬਹੁ ਨਾਵੈ ਅੰਤਰ ਹੋਈ ਗਿਆਨ ਪ੍ਰਕਾਸ਼ ਸੋ ਸਤ ਸੰਗ ਨਹਿ ਬਿਨਾਸ ਮਨ ਤਨ ਅਵਰਤ ਏਕ ਰੰਗ ਸਦਾ ਵਸ ਅਹੰਕਾਰ ਬ੍ਰਹਮ ਕੇ ਸੰਗ ਜਿਉ ਜਲ ਮਹਿ ਚਲ ਆਇ ਖਟਾਨਾ ਦਿਉ ਜੋਤਿ ਸੰਗ ਜੋ ਸਮਾਨ ਨਾ ਮੇਟ ਗਏ ਗਉਨ ਪਾਏ ਬਿਸਰਾਵ ਨਾਨਕ ਪ੍ਰਭ ਕਾ ਸਤ ਕੁਰਬਾਨ ਸਲੋਕ ਸੁਖੀ ਬਸ ਮਸਕਿਨਿਆ ਆਪ ਨਿਵਾਰ ਤਲੀ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੇ ਜਿਸ ਕਾ ਅੰਤਰ ਰਾਜ ਅਪ ਮਨ ਸੋ ਨਰਕ ਪਾਤੀ ਹੋਤ ਸਮਾਨ ਜੋ ਜਾਣਾ ਮੈਂ ਜੋ ਬਨਵੰਤ ਸੋਵਤ ਵਿਸ਼ਟਾ ਕਾ ਜੰਤਾ ਉਸ ਕਉ ਕਰਮ ਮੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਤਨ ਭੂਮਿਕਾ ਜੋ ਕਰ ਗੁਮਨ ਸਮੂਰਖ ਅੰਧਾ ਗਿਆਨ ਕਰ ਕਿਰਪਾ ਜਸ ਹਿਰਦਾ ਗਰੀਬੀ ਵਸਾਵੈ ਨਾਨਕੀ ਹਾ ਮੁਗਦਾ ਕਰ ਸੁਖ ਪਾਵੈ ਧਨਵੰਤਾ ਹੋਈ ਕਾਰ ਕਰਵਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰਿਆ ਸੁਪਲ ਪੀਤਰ ਤਕ ਹੋਈ ਬਨਾ ਸਭਤੀ ਆਪ ਜਨ ਬਲਵੰਦ ਖਿਨ ਮੈਂ ਹੋਏ ਜਾ ਬਸਮੰਦ ਖਨਾ ਬਾਦਾ ਆਪ ਅਹੰਕਾਰੀ ਧਰਮ ਰਾਜ ਦੁਸ ਕਰੇ ਖੁਆਰੇ ਗੁਰੂ ਪ੍ਰਸਾਦ ਜਾ ਕਾ ਮਿਟਿਆ ਬਮਾ ਸੋਚਾ ਨਾਨਕ ਦਰਗਹ ਪ੍ਰਵਾਨ ਕੋਟ ਕਰਮ ਕਰਿਆ ਹਾਉ ਧਾਰੀ ਸ੍ਰਮ ਪਾਵੈ ਸਗਲੇ ਬਿਰਥ ਹਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰਾ ਤੁਨ ਹੰਦਰਾ ਵੈ ਹਰ ਦਰਗਹ ਕਹੁ ਕੈ ਸੀ ਕਵਿਆਸ ਕਜੁ ਭਲਾ ਕਹਾਵੈ ਤੇ ਸਹਿ ਭਲਾ ਨਿਕਟ ਨਾ ਸਰਬ ਕਿਰੀ ਜਾ ਕਮਨ ਹੋਏ ਕਹੁ ਨਾਨਕ ਤਾਕਿ ਨਿਰਮਲ ਸੋਇ ਜਬ ਲਗ ਜਾ ਨਾ ਮੁਝ ਦੇ ਕਾ ਛੋਏ ਤਾ ਵਿਸਕਾਉ ਸੁਖ ਨਾਹੀ ਕੋਈ ਜਾ ਵੇਖ ਜਾ ਨਾ ਮੈਂ ਕਿਛ ਕਰਤਾ ਤਾਬ ਲਾਗ ਕਰੁ ਜੋ ਮੈਂ ਫਿਰਤਾ ਜਬ ਧਾਰਕ ਬੈਰੀ ਮੀਤ ਤਬ ਲਾਗ ਨੀਹ ਚਲਨਾ ਕੀਤ ਜਬ ਲਾਗ ਮੂਹ ਮਗਨ ਸੰਗਵਾਇ ਤਬ ਲਾਗ ਤਨ ਰਹਿ ਦੇ ਸਜਾ ਪ੍ਰਭ ਕਿਰਪਾ ਦੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟ

ਨਾਮ ਰੰਗ ਸਰਸ ਹੋਏ ਬੜਭਾਗੀ ਕਹਿ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਇਸ ਕਹਾਤ ਕਹਾ ਵਿਚਾਰ ਜੈ ਦ੍ਰਿਸ਼ਟ ਕਰੇ ਤਾਂ ਸਭ ਹੋਏ ਆਪੇ ਆਪ ਆਪ ਰਵਸ ਹੋਏ ਜੋ ਕਿਸ ਕਿਨੋ ਸਾਪਨਾ ਰੰਗ ਸਭ ਦੇ ਦੂਰ ਸਭ ਹੋ ਗਿਆ ਸੰਗ ਬੁਝਾ ਦੀਖਾ ਕਰਬ ਵੀ ਕਾਪ ਹੀ ਕਾਪ ਹਨੀ ਕੁਮਾਰਾਂ ਮੈਂ ਸਾਵਨਾ ਜਾਈ ਨਾਨਕ ਸਾਧ ਹੀ ਰਹਿਆ ਸਮਾਈ ਆਪ ਉਪਦੇਸ਼ ਸਮਝ ਆਪ ਆਪੇ ਰਚਾ ਸਭ ਕੇ ਸਾਥ ਆਪ ਕਿਨੋ ਆਪਣੇ ਵਿਸਥਾਰ ਸਭ ਕਾਸ਼ ਉਸ ਕਾਹੋ ਕਰਨ ਯਾਰ ਉਸਤੇ ਭਿੰਨ ਕਾਹੋ ਕਿਸ ਹੋਏ ਥਾਂ ਥਨੰਦਰੀ ਕਸ ਹੋਏ ਆਪਣੇ ਚੱਲ ਤੇ ਆਪ ਕਰਨ ਹਾਰ ਕਾਹੋ ਤੱਕ ਕਰ ਰੰਗ ਆਪਾਰ ਮਾਨ ਮਹਾ ਮਨ ਆਪਣੇ ਮਹਿ ਨਾਨਕ ਕੀਮਤ ਕਹਿ ਨਾ ਜਾਈ ਸਤਿ ਸਤਿ ਸਤਿਪੁਰਾ ਸਵਾਮੀ ਗੁਰਪ੍ਰਸਾਦ ਕਿਨਾ ਬਖਿਆ।

ਸੰਤ ਕਾ ਦੁੱਖ ਨਿਰਤ੍ਰਿਕ ਜੋਨ ਕਿਰਮਾਏ ਸੰਤ ਕਾ ਦੁੱਖ ਨਿਰਤ੍ਰਿ ਸੁਨਾਮ ਹੈ ਜਰਾ ਸੰਤ ਕਾ ਦੁੱਖ ਸਭ ਕੁਛ ਆਲਾ ਸੰਤ ਕਾ ਦੁੱਖ ਤੀਜ ਸਭ ਜਾ ਸੰਤ ਕਾ ਦੁੱਖ ਨ ਨੀਚ ਅਨੀਚਾ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਗਤ ਉਈ ਪੀ ਕਾ ਤੁ ਪਾਹੀ ਸੰਤ ਕਨੰਦ ਕੋ ਮਹਾਤਾਈ ਸੰਤ ਕਨੰਦ ਕੋ ਖੇ ਨਾ ਟਿਕਨ ਨਾ ਪਾਏ ਸੰਤ ਕਨੰਦ ਕੋ ਮਹਾ ਹਥਿਆਰਾ ਸੰਤ ਕਨੰਦ ਕੋ ਪਰਮੇਸ਼ਰ ਮਾਰਾ ਸੰਤ ਕਨੰਦ ਕਰਾਇ ਤੁਹੀਨ ਸੰਤ ਕਨੰਦ ਕਾ ਤੁਹੀ ਅਰਦੀਨ ਸੰਤ ਕਨੰਦ ਕਾ ਸਰਬ ਰੋਗ ਸੰਤ ਕਨੰਦ ਕਾ ਸਦਾ ਬਜੋਗ ਸੰਤ ਕਨੰਦਾ ਦੁੱਖ ਮਹਿ ਦੁੱਖ ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵੇਤ ਸੰਤ ਕਾ ਦੁਖੀ ਕਿਸਾ ਕਾ ਨਹੀਂ ਵੇਤ ਸੰਤ ਕਾ ਦੁਖੀ ਕਾ ਡਾਨ ਲਾਗੈ ਸੰਤ ਕਾ ਦੁਖੀ ਕਾ ਸਭ ਤਿਆਗ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਅਮਰ ਸੰਤ ਕੇ ਦੁੱਖ ਨਾ ਸਭ ਤੇ ਡਰ ਸੰਤ ਕਾ ਦੁਖੀ ਕਾ ਨਾਹੀਂ ਠਾਉ ਨਨ ਹੰਦ ਭਗਤ ਨਹੀਂ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੂਟੈ ਸੰਤ ਕਾ ਦੁਖੀ ਕਦੇ ਕਾਜ ਨਾ ਪਾਇ ਹੁਕਚੈ ਸੰਤ ਕਾ ਦੁਖੀ ਕਾ ਉਹਦੇ ਅਨ ਪਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕਾ ਦੁਖੀ ਅੰਤਰ ਤੀਰਥ ਥਾ ਜਿਉ ਸਾਸ ਬਿਨਾ ਮਿਰਤ ਕਿਲੋ ਥਾ ਸੰਤ ਕੇ ਦੁਖੀ ਕੀ ਜੜ ਕਿਸ ਨਾ ਹੈ ਆਪਣ ਬੀਜਾ ਪਿਹ ਖਾਹੀ ਸੰਤ ਕੇ ਦੁਖੀ ਕਾ ਵਰਨਾ ਰੱਖਣਾ ਨਾਨਕ ਸੰਤ ਭਗਤ ਲਈ ਉਹ ਬਹਾਰ ਸੰਤ ਕਾ ਦੁਖੀ ਉਹ ਵੇਲ ਲਾਏ ਜਿਉਂ ਜਲ ਵੀ ਹੂਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜ ਜਿਉ ਪਾਪ ਕੀ ਧਨ ਨਹੀਂ ਤਰਾਪ ਸੰਤ ਕਾ ਦੁਖੀ ਛੁਟਿਆ ਗੇਲਾ ਜਿਉ ਬੂ ਆੜ ਤੇਲ ਖੇਤ ਮਹਿੰਦ ਹੇਲਾ ਸੰਤ ਕਾ ਦੁਖੀ ਤਨੋ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਰਨੰਦ ਕਾ ਤੁਰਹੀ ਪਾਇਆ ਨਾਨਕ ਜੋ ਦੇਹ ਪਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਾ ਦਰਗਹ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਆ ਸੰਤ ਕਾ ਦੁਖੀ ਨਾ ਮਾਰਿਆ ਨਾ ਜੀਵਾਈ ਆ ਸੰਤ ਕਾ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਾ ਨਿਰਾਸਾ ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋ ਜਹ ਪਾਵੈ ਤੈਸਾ ਕੋਈ ਹੋਈ ਪਿਆ ਕਰਦ ਨਾ ਬੇਟਾ ਕੋਈ ਨਾਨਕ ਜਾਨਾ ਸੱਚਾ ਸੁ ਸਭ ਕੱਢ ਦਿਸ ਕਿਹੋ ਕਰਨ ਯਾਰ ਸਦਾ ਸਦਾ ਦਿਸ ਕਾ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤੁਸੀਂ ਤਿਆਵ ਸਾਸ ਕਰਾ ਸਭ ਕਾਜ ਵਰਤਾ ਦੁਸ ਕਰ ਕੀਆ ਜਾ ਸਕਦਾ ਤਾਹ ਕੁਤ ਕੀਆ ਆਪਣਾ ਕੀ ਲਾਭ ਕਰਨੇ ਹਰ ਦੂਸਰ ਕੌਣ ਕਾ ਹੈ ਵਿਚਾਰ ਜਿਸਨੂੰ ਕਿਰਪਾ ਕਰਤ ਸਭ ਨਾਮ ਦੇਵ ਭਾਗੀ ਨਾਨਕ ਜਨ ਸੇ ਸਲੋਕ ਤਜ ਹੋ ਸਿਆਨੁ ਸੁਰ ਜਨ ਹੋ ਸਿਮਰਹੋ ਹਰ ਹਰ ਆਈ ਏਕ ਸਹਰ ਮਨ ਰਖਹੁ ਨਾਨਕ ਦੁਖ ਪਰਮ ਭਾਉ ਜਗਤਪਤਿ ਮਾਨੁਖ ਕੀ ਟੇਕ ਬ੍ਰਿਧਿ ਸਭ ਜਨ ਜੀਵਨ ਕਵੀ ਕਾ ਭਗਵਾਨ ਜਿਸ ਕਾ ਦੀਆ ਰਹਿ ਆਗਾਈ ਬਹੁਨਾ ਤ੍ਰਸਨ ਲਾਗੇ ਆਈ ਮਾਰਾ ਰਾਖੈ ਕੁਆ ਮਾਨੁਖ ਕੈ ਕਿਸ਼ਨਾ ਹਾਥ ਤਿਸਕਾ ਕੁੰ ਬੂਜ ਸੁਖ ਤਿਸਕਾ ਨਵ ਰਾਖੰਡ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬੇਗਨ ਨਾ ਲਾਗਾ ਕੋਏ ਉਸ ਤਤ ਮਾਨ ਮਹਕਾਰ ਨਿਰੰਕਾਰ ਕਰ ਮਨ ਮੇਰੇ ਸਾਧ ਵਿਆਹ ਹਾਰ ਨਿਰਮਲ ਰਸਨਾ ਅਮ੍ਰਿਤ ਪੀਓ ਸਦਾ ਸੁਹਿਲਾ ਕਰ ਲੀਹ ਜੀਉ ਨੈਨ ਪੀਖ ਠਾਕੁਰ ਕਰੰਗ ਸਾਧ ਸੰਗ ਬਿਨ ਸਾ ਸਭ ਸੰਗ ਚਰਨ ਚਲ ਉਮਰ ਗੋਬਿੰਦ ਮਿਠ ਪਾਵ ਜਪਿ ਅਰਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰਗਾ ਨਾਨਕ ਪੂਜਨ ਮੱਥਾ ਵਿੜ ਪਾਗੀ ਤੀ ਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਇ ਰਾਮ ਨਾਮ ਜੋ ਕਰਹਿ ਵਿਚਾਰ ਸੇਤ ਨਵੰਤ ਕਨ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੁੰਦੀ ਸੁਖੀ ਏਕੁ ਏਕ ਏਕ ਪਛਾਣੇ ਤੋਤ ਕਿਹੁ ਸੋਜੀ ਜਾਨ ਨਾਮ ਸੰਗ ਜਿਸ ਕਮਰ ਮਾਨਿਆ ਨਾਨਕ ਤਿਨਹ ਨਿਰੰਜਨ ਜਾਣੇ ਗੁਰਪ੍ਰਸਾਦ ਆਪਣਾ ਸੋ ਜਾਇ ਦੁਖੀ ਜਨ ਤ੍ਰਸਨਾ ਬੋਜੈ ਸਾਧ ਸੰਗ ਹਰ ਹਰ ਜਹ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਵਖਿਆਨ ਗ੍ਰਹਿ ਮੈਂ ਸੋਈ ਨਿਰਭਾ ਅਨੇਕ ਉਪਰ ਜਹ ਜਨ ਕੀ ਆਸਾ ਦਸ ਕੀ ਕਟ ਕੇ ਜਮ ਕੀ ਪਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤੇ ਸਹਿ ਨਾ ਲਾਗਹ ਦੂਖ ਜਿਸ ਕੋ ਹਾਰ ਪ੍ਰਭ ਮਨ ਚਿਤ ਆਵ ਸੋ ਸੰਤ ਸੋ ਹੇਲਾ ਨ ਹੁਟਲਾ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਆਹ ਕਿਸ ਤੇ ਡਰੈ ਜੈ ਸਾ ਸਾਤ ਹੈ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਹੈ ਪੂਜਿਆ ਜਬ ਦੇਖਾ ਤਾ ਸਭ ਕੀ ਮੁਗਲ ਨਾਨ ਸੋ ਸੁਖਮ ਸੋਇਆ ਸੋਨਾ ਕਿਸ ਜਨਮ ਨਾ ਕਿਸ ਮਾਰਾ ਆਪਣ ਚਲਤ ਆਪ ਹੀ ਕਰ ਆਵਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਕਿਆ ਕਰਿ ਤਾਰੀ ਸਭ ਸ੍ਰੇਸ਼ਟ ਆਪ ਆਪ ਸਗਨ ਮਹਾਪ ਅਨਕ ਜੁਗਤ ਰਾਜ ਥਾ ਪਿਓ ਥਾ ਪਿਆ ਬਨਾਸੀ ਨਾ ਹੀ ਕਿਸ ਕੰਡ ਤਾਰਨ ਤਾਰਹਿ ਓ ਬ੍ਰਹਿਮੰਡ ਜਿਸਨੂੰ ਕਿਰਪਾ ਕਰਹਿ ਬੜ ਪਾਗ ਨਾਮ ਜਪਤ ਪਾਵ ਬਿਸਰਾਵ ਨਾਨਕ ਤਿਨ ਪੁਰਖ ਕਾ ਉਤਮ ਕਰਮਾਨ ਜੋ ਕਿਛ ਕਰ ਸੋ ਪ੍ਰਭ ਕਰਾਂਗ ਸਦਾ ਸਦਾ ਵਾਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਹੀ ਕਰਨ ਹਾਰ ਪਛਾਣ ਸੋਹੇ ਪ੍ਰਭ ਕਾ ਕੀਆ ਜਨਮ ਕੀ ਠਿਕਾਨ ਜੈ ਸਾ ਸਾਤ ਹੈ ਦ੍ਰਿਸ਼ਟਾ ਨ ਜਿਸ ਤੇ ਉਪਜੇ ਤੇ ਹਮਾਸ ਸਮਾਈ ਹੋਏ ਸੁਖ ਨਦਾਨ ਉਨਹੋ ਬਨਾਇ ਆਪ ਸੁਭਾਵ ਦੀ ਨਮੈ ਨਾਨਕ ਪ੍ਰਭ ਜਾਨ ਇੱਕੋ ਜਾਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਦੇ ਬਲ ਹਾਰ ਰਾਸ਼ਟਰਪਤੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪ ਵੀ ਪ੍ਰਤ ਪਾਇਆ ਦੂਜਾ ਸਗਲ ਕੀ ਚੰਦਾ ਜਹਨ ਮਾਹੀ ਦੇਖਦੇ ਬਿਰਥਾ ਕੋਈ ਨਾ ਹੀ ਦੇ ਮਨ ਮਿਤੇ ਸਦਾ ਹਰ ਜਾ ਪਿਆ ਬਨਾਸੀ ਪ੍ਰਭ ਆਪ ਆਪ ਆਪਨ ਕੀ ਆਕਸ਼ ਨਾ ਹੋਈ ਜੀ ਸਾਓ ਪ੍ਰਾਣੀ ਦੂਚਾ ਕੋਈ ਤੇ ਇਸ ਬੇਨ ਨਾ ਹੀ ਤੇਰਾ ਕਿਛ ਕਾ

ਜਾਪੀ ਹਰ ਨਾਮ ਰੂਪਵੰਤ ਹੋਏ ਨਾ ਹਿੰਬੋ ਹੈ ਪ੍ਰਭ ਜੋ ਸਕਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੁ ਕਰਵੈ ਜਾਂ ਸਭ ਕਿਸ਼ ਤਸਕਾ ਦੀਆ ਦਰਵੈਤ ਸੂਰਜ ਕੋਉ ਕਹਾਵੈ ਪ੍ਰਭ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਵਹਿ ਦਾਤਾਰ ਤਿਹ ਦੀਨ ਹਰ ਜਾਨ ਗਾਇ ਵਾਰ ਜਿਸ ਗੁਰਪ੍ਰਸਾਦ ਉਟੈ ਹਉ ਰੋਗ ਨਨ ਸੋ ਜਾਂ ਸਦਾ ਰੋਗ ਜਮ ਮੰਤ੍ਰ ਕਉ ਥਾਮਨ ਥਮਨ ਤਿਉਂ ਗੁਰ ਕਾ ਸ਼ਬਦ ਮਨ ਹਉ ਸਥਮਨ ਜਿਉਂ ਪਾ ਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰਾ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀ ਹੁਆ ਹੋਈ ਵਿਗਾਸ ਜੋ ਮਹਾਂ ਉਦਿਆਨ ਮਹਾਂਮਾਰਗ ਪਾਵੇ ਤਿਉਂ ਸਾਧੂ ਸੰਗ ਵਿਲ ਜੋਤ ਪ੍ਰਗਟਾਵੇ ਤੇਨ ਸੰਤਨ ਕੀ ਬਾਛਾ ਤੂਰ ਨਾਨਕ ਲੁਚਾ ਪੁਰ ਮਨ ਮੂਰਖ ਕਾਹੇ ਬਿਲ ਲਾਈ ਪ੍ਰਭ ਲਿਖ ਕਾ ਲਿਖਿਆ ਪਾਈ ਅਦੂ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂ ਤੇ ਸਹਿਜ ਤਾਰ ਜੋ ਕਾਸ਼ ਕਰੇ ਸੋ ਸੁਖ ਮਨ ਪੂਲਾ ਕਾਹੇ ਫਿਰਿਆ ਜਾਨ ਕਾਉਨ ਬਸਤ ਆਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹਾਨ ਉਪਾਦ ਸਿਧਿ ਕਰ ਜਾਹੇ ਜਹ ਵਖਰ ਕੋ ਲੈ ਅੰਤੁ ਆਇਆ ਰਾਮ ਨਾਮ ਸੰਦਨ ਕਰ ਪਾਇਆ ਅਭਿਮਾਨ ਲਿਖੂ ਮਨ ਬੋਲ ਰਾਮ ਨਾਮ ਹਿਰਦੇ ਮਹਤੋਲਾਦ ਕੀਪ ਸੰਤ ਸੰਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਾ ਪਾਰ ਬਿਰਲਾ ਵਾ ਪਾਰ ਨਾਨਕ ਤਕ ਸਤਿਬਲ ਹਰ ਚਨ ਸਾਧਕ ਧੋਏ ਧੋਏ ਪਿਆਰ ਸਾਧ ਕਪਨਾ ਜੀਵ ਸਾਧਕ ਧੂਰ ਕਰ ਹੋਏ ਸਨਾਨ ਸਾਧੂ ਪਰ ਜਾਈਆ ਕੁਰਬਾਨ ਸਾਧ ਸਿਵਾ ਵਡ ਪਾਗੀ ਪਾਈਆ ਸਾਧ ਸੰਗ ਹਰ ਕੀਰਤਨ ਕਾਈ ਅਨਕ ਬਿਘਨ ਤੇ ਸਾਧ ਦੂਰ ਆਖਿਆ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖ ਉਗੜ ਗਏ ਸੰਤ ਹੈ ਦਰ ਆਇਆ ਸਰ ਸੁਖ ਨਾਨਕ ਦੇਹ ਪਾਇਆ ਮੇਰਾ ਤਕ ਕਉ ਜੀ ਵਾਲ ਨਾ ਰੂਪ ਕੇ ਕਉ ਦੇਵਤ ਅਧਾਰ ਸਰਵਨ ਥਾਂ ਜਗ ਦ੍ਰਿਸ਼ਟੀ ਵਾਹਿਗੁਰੂ ਪੁਰਬ ਲਿਖ ਕਾ ਲਹਿਣਾ ਪਾਏ ਸਭ ਕਿਸ ਤਿਸ ਕਾਹੁ ਕਰਨ ਜੋਗ ਤਿਸ ਬੈਨਾ ਦੂਸਰਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਬਦੀ ਪੂਜ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ ਜਾ ਕਾ ਮਨ ਗੁਰ ਕੀ ਪ੍ਰਤੀਤ ਤਿਸ ਜਾਨਾ ਹਰ ਪ੍ਰਭ ਜੀਤ ਭਗਤ ਭਗਤ ਸੁਣਿਆ ਤਿਹ ਲੋਏ ਜਾ ਕਰਦਾ ਏ ਕੁਹੇ ਸੱਚ ਕਰਨ ਸਹਿਤ ਆ ਗਿਰ ਸੱਚ ਹਿਰਦ ਸਾਧ ਮੁਖ ਕਹਿ ਤੋ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸੱਚ ਪਾ ਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਤ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਾਰੀਖ ਨਾਰੰਕਿਸ਼ ਦ੍ਰਿਹੁ ਗੁਣ ਤੇ ਪ੍ਰਭਿਨ ਤਿਸੇ ਬੁਝਾਏ ਨਾਨਕਾ ਜਹ ਹੋਵੈ ਸੋ ਪ੍ਰਸੰਨ ਅਸ਼ਪਦੀ ਅਵਨਾਸੀ ਪ੍ਰਭ ਮਨ ਮਹਰਾਖ ਮਾਨ ਉਕਿਤ ਪ੍ਰੀਤ ਤਿਆਗ ਦਿਸਦੇ ਪਾਰੈ ਨਾ ਕਿਸ ਕੋਇ ਸਰਵ ਨਿਰੰਤਰੀ ਕੁਸੋਇਆ ਬਿਬੀਨਾ ਬਿਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਨ ਧੰਨ ਦਇਆਲ ਬਖਸ਼ਣ ਸਾਹਿਬ ਤੇਰੀ ਚਰਨੀ ਪਾਵ ਨਾਨਕ ਮਨ ਰਾਮ ਸਭ ਪੂਰਨ ਸਰਣਾ ਯੋਗ

ਕਿਤਾਬ ਮਹਤਾ ਪੀ ਸਰਾ ਗ੍ਰਸਤ ਮੈਂ ਭੋਗੀ ਧਿਆਈ ਧਿਆਇ ਭਗਤਾ ਸੁਖ ਪਾਇਆ ਨਾਨਕ ਤਿਹ ਪੁਰਖਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਵੇਤ ਨਾ ਸਕਲ ਦੀ ਵਾਰਿਆ ਵਗਾਹੀ ਪਿਤਾ ਕਾ ਜਨਮ ਕੀ ਜਨ ਪੂਤ ਸਕਲ ਪੁਰ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੀ ਜਾਂਦਾ ਨਾ ਧਿਆਵ ਸੀ ਤਿਹ ਗੁਣ ਮਹਿ ਜਾ ਕੋ ਪ੍ਰਮਾਇ ਜਨਮ ਮਰੈ ਫਿਰਾਵੈ ਜਾਈ ਊਚ ਨੀਚ ਤਿਸ ਗਿਆ ਸਥਾਨ ਜਹਾ ਜਨਵ ਤਹ ਨਾਨਕ ਜਾਨ ਨਾਨਾ ਰੂ ਨਾਨਾ ਜਾ ਕਰੰਗ ਨਾਨਾ ਪੀ ਕਰੈ ਕਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭਮ ਰਾਸੀ ਕੰਕਾਰ ਨਾਨਾ ਚਲਤ ਕਰੀ ਕਿਨ ਵਾਹਿ ਪੂਰ ਰਹਿ ਪੂਰ ਸਭ ਉਠਾਈ ਨਾਨਾ ਵੇਦ ਕਰ ਬਨੰਤ ਬਨਾਈ ਆਪਣੀ ਕੀਮਤ ਆਪੇ ਪਾਇ ਸਭ ਕਾਟ ਤਿਸ ਕੇ ਸਭ ਦੇ ਠਾਉ ਜਪ ਜਪ ਜੀਵ ਨਾਨਕ ਹਰਿ ਨਾਉ ਨਾਮਕ ਤਾਰੇ ਸਗਲੇ ਜੰਤ ਨਾਮਕ ਤਾਰੇ ਖੰਡ ਬ੍ਰਹਿਮੰਡ ਨਾਮਕ ਤਾਰੇ ਸਿਮਰਤ ਵੇਦ ਬ੍ਰਹ ਨਾਮਕ ਤਾਰੇ ਸੁਨਨ ਗਿਆਨ ਧਿਆਨ ਨਾਮ ਕੇ ਤਾਰਿਆ ਕਾ ਸੁਪਾ ਤਾਰ ਨਮਕ ਤਾਰ ਸਗਲਾ ਆਕਾਰ ਨਮਕ ਤਾਰ ਪੁਰੀਆ ਸਭ ਪਵ ਨਾਮਕ ਸੰਗੁਦਰ ਸੋ ਸ੍ਰਵਣ ਕਰ ਕਿਰਪਾ ਜਸਾ ਆਪਣਾ ਨਾਮ ਲਾਇ ਨਾਨਕ ਚੌਥੇ ਪਾਤਮਾ ਸੋ ਜਨਗਤ ਪਾਈ ਰੂਪ ਸਤ ਜਗ ਸਤਿ ਸਨਪੁਰ ਸਤ ਕੇਵਲ ਪ੍ਰਦਾਨ ਕਰ ਤੂ ਸਤ ਸਤ ਜਗ ਬਾਣ ਸਤਪੁਰ ਸਮਣ ਸਤ ਕਰਮ ਜਗ ਰਚਨਾ ਸਾਤ ਮੂਲ ਸਾਧ ਸਾਧ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਬਜਾਈ ਤਸ ਸਭ ਭਲੇ ਸਤ ਨਾਮ ਪ੍ਰਭ ਸੁਖਦਾਇ ਵਿਸਵਾਸ ਸਤ ਨਾਨ ਗੁਰਦੇ ਪਾਇ ਸਤ ਵਚਨ ਸਾਧ ਉਪਦੇਸ਼ ਸਤ ਤੀ ਜਨ ਜਾ ਕਰਦਾ ਪ੍ਰਵੇਸ਼ ਸਤ ਨਿਰਤ ਬੁਗਜੈ ਜੇ ਕੋਈ ਨਾਮ ਜਪਤ ਤਾ ਗਿਆ ਤੋਈ ਆਪ ਸਤ ਗਿਆ ਸਭ ਸਤ ਆਪ ਜਾਣੇ ਆਪਣੀ ਵਿਤ ਗਾਤ ਜਿਸ ਕੇ ਸ੍ਰੇਸ਼ਠ ਸੋ ਕਰਨ ਹਾਰ ਉਹਨਾਂ ਬੁਝ ਕਰਦ ਵਿਚਾਰ ਕਰਦੇ ਕਿਵੇਂ ਇਤਨਾ ਅਚਾਨਕ ਗਿਆ ਨਾਨਕ ਜੋ ਦਿਖਾ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਦ ਜਨ ਬੂਝਿਆ ਤਹਾ ਸਵਾਦ ਪ੍ਰਭ ਕਰੰਗ ਰਾਜ ਜਨ ਰਹਿ ਗੁਰ ਕਾ ਵਜਨ ਪਦਾਰਥ ਰਹੀ ਉਹ ਦਾਤੀ ਦੁਖਟ ਨਾਰ ਜਾ ਕਾ ਸੰਗ ਤਰਾ ਸੰਸਾਰ ਜਨ ਕਾ ਸਿਵ ਸੁਭਿਟ ਵਾਗ ਜਨ ਕਾ ਸੰਗ ਇਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਚਨ ਗਾਵੈ ਗੁਰ ਪ੍ਰਸਾਦਨ ਫਲ ਪਾਇ ਸਲੋਕ ਆਦ ਸੱਚ ਜੁਗ ਆਦ ਸੱਚ ਹੈ ਭੇ ਸੱਚ ਨਾਨਕ ਕੋਸੀ ਭੇ ਸੱਚ ਅਸ਼ਟਪਦੀ ਚਰਨ ਸਤਿ ਸਤਿ ਪ੍ਰਸਨਾਰ ਪੂਜਾ ਸਤਿ ਸਤਿ ਸਿਵ ਦਾਰ ਦਰਸ਼ਨ ਸਤਿ ਸਤਿ ਭੇਖ ਨਾਰ ਨਾਮ ਸਤਿ ਸਤਿ ਆਵਨ ਹਾਰ ਆਵ ਸਤਿ ਸਤਿ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤਿ ਸਤਿ ਪ੍ਰਭ ਭਗਤਾ ਸਰਵ ਸਤਿ ਸਤਿ ਜੈ ਸੁਨਤਾ ਬੁਜਨ ਹਰ ਕੋ ਸਤ ਸਭ ਹੋਈ ਨਾਨਕ ਸਤਿ ਸਤਿ ਪ੍ਰਭ ਸੁਖ ਸਾਸਤ ਰੂਪ ਰਹਿਦਾ ਜਨ ਮਾਨਿਆ ਕਰਨ ਕਰਾਵਨ ਤਿਨ ਗੁਰੂ ਪਛਾਣੇ ਜਾ ਕਰਦਾ ਵਿਸਵਾਸ ਪ੍ਰਭਾ ਤਤ ਗਿਆਨ ਦੇ ਮਨ ਪ੍ਰਗਟਾਇਆ ਪੈ ਤੀ ਨਿਰਭਾਉ ਹੋਏ ਬਸਾਨਾ ਜਿਹ ਤੇ ਉਪਜਿਆ ਤੁਹਾਰੇ ਸਮਨ ਬਸ ਮਹਿ ਬਸ ਗਟਾਈ ਤਾ ਕਉ ਪੀਨ ਨਾ ਕਹਿਣਾ ਜਾਏ ਬੁਜਾ ਬੁਜਨ ਹਰ ਬਬੀਕ ਨਾਰਾਇਣ ਬਿਨ ਨਾਨਕੀਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਨਾਰ ਸੇਵਕ ਰਾਖਨ ਰੰਕਾਰਾ ਸੋ ਸੇਵਕ ਜਿਹ ਦਇਆ ਪ੍ਰਭ ਦਾਰ ਨਾਨਕ ਸੋ ਸੇਵਕ ਸਾਸ ਸਾਸ ਸੁਮਾਰ ਆਪਣੇ ਜਨ ਕਾ ਪਰਦਾ ਟਾਕ ਆਪਣੇ ਸੇਵਕ ਸਰਬ ਰਾਖ ਹੈ ਆਪਣੇ ਦਾਸਕ ਦੀ ਵਡਾਈ ਆਪਣੇ ਸੇਵਕ ਨਾਮ ਜਪਾਏ ਆਪਣੇ ਸੇਵਕ ਆਪ ਪਾਤ ਰਾਖ ਤਾ ਕਿ ਆਤਮਿਤ ਕੋ ਨਾ ਲਾਖ ਹੈ ਪ੍ਰਭ ਕੇ ਸੇਵਕ ਕਾ ਕੋ ਨਾ ਪਾਚੈ ਪ੍ਰਭ ਸੇ ਪੂਜਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੇਕੀ ਕੀਰੀ ਮਹਾਂਕਾਲ ਰਾਖ ਪਸਮ ਕਰਾਇ ਲਸਕਰ ਕੋ ਲਾਖ ਜਿਸ ਕਾ ਸਾਸ ਨ ਕੜ ਦੇਵਤਾ ਕੋ ਰਾਖ ਦੀ ਕਰਾ ਤੂੰ ਮਾਨਸ ਯਤਨ ਕਰਤਵ ਬਹ ਪਾਤ ਤੁਸ ਕੀ ਕਰਤਵ ਬਿਰਤਿ ਆਤਮ ਵਾਰਾ ਨਾ ਰਾਖ ਵਰਨਾ ਕੋਈ ਸਰਬ ਜੀ ਆਕਾਰ ਆਖ ਸੋਏ ਕਹਿ ਸੋਚ ਕਰ ਹੀ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਖ ਵਡਾਣੀ ਵਾਰੰ ਵਾਰ ਵਾਰ ਪ੍ਰਭ ਜਪਿਆ ਪਿਆ ਅੰਮ੍ਰਿਤ ਮਨ ਤੰਤਰ ਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਵਰਣਾ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਹ ਜੋ ਜਨ ਤ੍ਰਿਵਤਾ ਨੇ ਮਨ ਤਨ ਨਾਮ ਨਾਮ ਸਮਾਨੀ ਊਠ ਬੈਠ ਸੂਤ ਨਾਮ ਕਹੁ ਨਾਨਕ ਜਨ ਕਾ ਸਦਕਾਮ ਬੋਲਹ ਜਹ ਜਿਹ ਬਾਦਨ ਰਾਤ ਪ੍ਰਭ ਆਪਣਾ ਜਨ ਕਿਨੀ ਦਾਤ ਕਰਹਿ ਭਗਤ ਆਤਮ ਕੈ ਚਾਇ ਪ੍ਰਭ ਆਪਣੇ ਸਿਮਰਹਿ ਹੀ ਸਮਾਜ ਹੋਵੈ ਹੋਵਤ ਸੋ ਜਾਨ ਪ੍ਰਭ ਆਪਣੇ ਕਉਨ ਪਛਾਨ ਤਿਸ ਕੀ ਮਹਿਮਾ ਕੌਣ ਵਖਾਨ ਤਿਸ ਕਗੁਣ ਕਹੀ ਕਨਾ ਜਾਨੋ ਆਠ ਪਰ ਪ੍ਰਭ ਸੇਵ ਜੁਰ ਕਉਨ ਨਾਨਕ ਸੇ ਜਨ ਪੂਰੇ ਮਾਰ ਮੇਰੇ ਦਿਨ ਕੀ ਓਟ ਜਿਹ ਬੰਦਨ ਆਪਣਾ ਤਿਨ ਜਨ ਦਿਹ ਜਿਨ ਜਨ ਆਪਣਾ ਪ੍ਰਭੁ ਪੁਛਾਤਾ ਸੋ ਜਾਨ ਸਰਵ ਥੋ ਕਹਿਤਾ ਤਤ ਸਰਨ ਸਰ ਸੁਖ ਪਾਵਹਿ ਤਿਸ ਕਾ ਦਰਸ ਸਭਾ ਮਿਟਾਵਹਿ ਅਵਰ ਸਿਆਮ ਸਗਲੀ ਛਾੜ ਦੇਹ ਜਨ ਕੀ ਤੁਸੀਂ ਵਾਲਾ ਗਾਮ ਜਾਨ ਹੋਈ ਤੇਰਾ ਨਾਨਕ ਦੇਹ ਜਨ ਕੀ ਪੂਜਾ ਹਾਂ ਸਾਧ ਪੈਰਾ ਸਲੋਕ ਸਾਧ ਪੁਰਖ ਜਨ ਜਾਨਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸੇ ਖੁਦਰਾ ਨਾਨਕ ਰੁਗਨ ਕਾ ਵਸਪਦੀ ਸਤਿਗੁਰ ਸੇਖ ਕੀ ਕਰਾ ਪ੍ਰਤ ਪਾਲ ਸੇਵਕ ਗੁਰ ਸਦਾ ਦਇਆਲ ਸੇਖ ਕੀ ਗੁਰ ਦੁਰਮਤ ਮਰ ਹਿਰਾ ਗੁਰ ਬਚਨ ਹਰ ਨਾਮ ਉਚਰਾ ਸਾਧੂ ਸਿੱਖ ਬੰਧਨ ਕਾਟਾ ਗੁਰ ਕਾ ਸਿੱਖ ਵਕਾਰ ਧਿਆਟ ਹੈ ਸਤਿਗੁਰ ਸੇਖ ਕਾ ਨਾਮ ਤਾਂ ਦੇ ਗੁਰ ਕਾ ਸਿੱਖ ਪਾਗੀ ਹੋ ਸਤਿਗੁਰ ਸੇਖ ਹਾਲਤ ਬਲ ਸਵਾਰਾ ਨਾਨਕ ਸਤਿਗੁਰ ਸੇਖ ਕਾ ਜੀ ਅਨਾਲ ਸੁਮਾਰਾ ਗੁਰ ਕਾ ਗ੍ਰਿਹ ਸੇਵਕ ਜੋ ਰਹਿ ਗੁਰ ਕੇ ਆਗਮਨ ਮਨਸਾ ਹੈ
ਆਪ ਸਕਾਉ ਕਰ ਕਾਸ਼ ਨਾ ਜਨਾਵੈ ਹਰ ਹਨਾ ਵਰਦਾ ਸਾਧੇ ਆਵੈ ਮਨ ਬੀਜੈ ਸਤਿਗੁਰ ਕੈ ਪਾਇ ਤਿਸ ਸੇਵਕ ਕੀ ਕਾਰਜ ਰਹਿ ਸੇਵਾ ਕਰ ਦੁਇ ਨਿਸ਼ ਪਾਵੀ ਦਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੀ ਨਾਨਕ ਸੋ ਸੇਵ ਗੁਰ ਕੀ ਮਾਤਲੀ ਵੀ ਸਵੇ ਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਨ ਸੋ ਸਤਿਗੁਰ ਜਿਸ ਰਹਿਦਾ ਹਰ ਨਾਉ ਅਨਕ ਬੈਰ ਗੁਰ ਕਾ ਬੈਲ ਜਾਉ ਸਰਬ ਨਿਧਾਨ ਜੀ ਕੈ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਾਨ ਜਨਮ ਪਾਰ ਬ੍ਰਹਮ ਈ ਕਹਿ ਆਪ ਨਹਿ ਕਹਿ ਪਰਮ ਸਹਿ ਸੁਸਿਆ ਨ ਪਲਿਆ ਨਾ ਜਾਈਐ ਨਾਨਕ ਕਹਿ ਗੁਰ ਬੜ ਪਾਗੀ ਪਾਈਐ ਸਫਲ ਦਰਸ਼ਨ ਪੀਖਤ ਪੁਨੀਤ ਪਰਸਤ ਚਰਨ ਗਾਤ ਨਿਰਮਲ ਜੀਤ ਪੀਠ ਸੰਗਰਾਮ ਗੁਰ ਰਵੇ ਪਾਰ ਬ੍ਰਹਮ ਕੀ ਉਦਾਰ ਕਹਿ ਕਵੇ ਸੁਨ ਕਰ ਵਚਨ ਕਰਨ ਆਇ ਗਾਨੇ ਮਾ ਸੰਧੁ ਹੈ ਦੰਪਤੀ ਆਨੇ ਪੂਰਾ ਗੁਰਾ ਖਿਆ ਹੋ ਜਾ ਕਮੰਤਰ ਅੰਮ੍ਰਿਤ ਦ੍ਰਿਸ਼ਟ ਪੀਖਾਵੇ ਸੰਤ ਗੁਣ ਬਜਾਨਤ ਕਿਉਂ ਨਹੀਂ ਪਾਏ ਨਾਮ ਗ੍ਰਹਿ ਪਾਵੇ ਦਸ ਲੈ ਮਲਾਇ ਜਿਹ ਬਾਈ ਕੁਛ ਤਦ ਨਿਰ ਸਤ ਪੁਰਖ ਪੂਰਨ ਪਵੇਕ ਕਾਹ ਬੋਲ ਨਾ ਪਹੁਚ ਤੋ ਪ੍ਰਾਣੀ ਅਗਮੈ ਕੁਛ ਪਰਮ ਨਿਰਵੈ ਨਿਰਾਹਾਰ ਨਿਰਵੈ ਸੁਚਾਇਤਾ ਜੀਵਨ ਕਿਨਨ ਪਾਈ ਅਨਕ ਭਗਤ ਬੰਧ ਨਿਯਤ ਕਰ ਹੈ ਚਰਨ ਕਮਲ ਹਿਰਦੈ ਸਿਮਰਹਿ ਸਤਿ ਬਲਹਾਰੀ ਸਤਿਗੁਰਬ ਨੇ ਨਾਨਕ ਜਿਹ ਪ੍ਰਸਾਦ ਸਪ੍ਰਭ ਜਪਨੀ ਹੋ ਹਾਰ ਰਾਸ ਪਾਵੇ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋਇ ਉਸ ਪੁਰਖ ਪਾਇ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟ ਗੁਣਦਾਸ ਆਠ ਪੈਰ ਹਰ ਕਾ ਨਾਮ ਦੀ ਸਚ ਉਪਦੀਸ ਸੇਵਾ ਕਰ ਦੀ ਮੋਹ ਮਾਇਕ ਸੰਗਨਾ ਦੀ ਮਨ ਮਹਾਰਾਜ ਹਰ ਹਰੀਕ ਅੰਧਕਾਰ ਦੀਪਕ ਪ੍ਰਗਾਸ਼ ਨਾਨਕ ਪਰਮ ਦੁੱਖ ਤਹਿਤ ਨਾਸ ਤਪਤ ਮਾਹਿ ਠੰਡ ਵਰਤਾਈ ਅੰਧ ਪੈ ਦੁੱਖ ਨਾ ਠੇ ਪਾਏ ਜਨ ਮਨ ਕੇ ਮਿਟੇ ਆਉਂਦੇ ਸੇ ਸਾਧੂ ਕਪੂਰ ਨੇ ਉਪਦੇਸ਼ ਪਾ ਚੁਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖਾਇ ਨਸੇ ਜਿਸ ਕਾ ਸਾਧਨ ਕਿਰਪਾ ਤਾਰੇ ਸਾਧ ਸੰਗ ਜਪਨਾਮ ਮਹਾਰਾਜ ਤੇ ਪਾਈ ਚੁੱਕੇ ਪ੍ਰਾਮ ਗਵਨ ਸੁਨਾਨ ਹਰ ਹਰ ਜਸ ਰਵ ਨਿਰਗੁਣ ਆਵ ਸਰਗੁਣ ਪਿਓ ਕਰਾ ਤਾਰੇ ਨ ਸਗਲੇ ਮੋਹੀ ਆਪਣੇ ਚਰਤ ਪ੍ਰਭਾਵ ਬਣਾਇਆ ਆਪਣੀ ਕਿਉਂ ਦਿਆ ਪਾਏ ਹਾਰ ਬਿਨਾ ਦੂਜਾ ਨਾਹੀ ਕੋਈ ਸਰਗੁਣ ਨਿਰੰਤਰੀ ਕਸੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧ ਕਾ ਸੰਗ ਰਾਜ ਰਚਨਾ ਆਪਣੀ ਕਲ ਤਾਰੀ ਅਨਕਬਾਰ ਨਾਨਕ ਹਰੇ ਸਰੁਖ ਸਾਧ ਨਾ ਚਾਲਾ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮੇਲ ਕਰਹੁ ਵਿਚਾਰਿ ਸੁਨਾਮ ਆਧਾਰ ਔਰ ਪਾਪ ਸਾਮੀਤ ਵਿਸਾਰ ਚਰਨ ਕਮਲ ਦੇ ਦਮੈ ਹੁਰ ਧਾਰਹੁ ਕਰਨ ਕਾਰਨ ਸੁਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰ ਵਾਥਿ ਹੋ ਤਨ ਸੰਚਹੁ ਵਹ ਭਗਵੰਤ ਸੰਤ ਜਨ ਕਰ ਨਿਰਮਲ ਮਨ ਦੀ ਕਾਸ ਰਾਖੁ ਮਨ ਵਾਹਿ ਸਰਵ ਰੋਗ ਨਾਨ ਮਿਟ ਜਾਹਿ ਇਹ ਧਨ ਕਉ ਚਾਰ ਕੁੰਟ ਉਠਤਾਵੇ ਸੁਤਨ ਹਰ ਸੇਵਾ ਦੀ ਉਪਾਇ ਵਹਿ ਜਿਸ ਸੁ ਕਉ ਨਿਤ ਬਾਇ ਛਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਪਰੀ ਕਰਨ ਸਾਧ ਸੋਭਾ ਬਜ ਹਰ ਜਿਸ ਕਰਣੀ ਅਨਕੇ ਉਪਾਵੀ ਰੋਗ ਨਾ ਜਾਇ ਰੋਗ ਮਿਟ ਹਰ ਅਵਖਤ ਲਾਈ ਸਰਵ ਨਿਧਾਨ ਹਰ ਨਾਮ ਨਿਧਾਨ ਜਬ ਨਾਨ ਦਰਗਹਿ ਪ੍ਰਵਾਨ ਮਨ ਪ੍ਰਬੋਧ ਹਰ ਕਾ ਨਾਇ ਦਹਿ ਦਹਿ ਤਾਵ ਤਾਵ ਠਹਿ ਤਾ ਕਉ ਵਿਘਨ ਨਾ ਰਗ ਜਾਗਰ ਦਾ ਬਸ ਹਰ ਸੁ ਕਲਤਾ ਦੀ ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾਹਿਬ ਪੂਰਨ ਹੋਇਆ ਸਭਗਤ ਭਾਈ ਆਤਮ ਪ੍ਰਕਾਸ਼ ਤਿਤ ਕਰ ਜਾਇ ਬਸ ਅਵਨਾਸੀ ਕਉ ਨਾਨਕ ਕਟ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾ ਚੁਕਾਚਾ ਆਵਾ ਗਮਨ ਬੇਟਾ ਪ੍ਰਭ ਸੇਵਾ ਤਿਆਗ ਸਰਮ ਕਰ ਦੀਏ ਅਮਰਤਨ ਜਨਮ ਕਾ ਹੋਏ ਪਧਾਰ ਹਰ ਹਰ ਸੁਨ ਪ੍ਰਾਣੇ ਆਧਾਰ ਅਨਕੇ ਪਾਨ ਛੁਟਨਾਰੇ ਸਿਮਰਤ ਸਾਥ ਵੇਦ ਵਿਚਾਰੀ ਹਰ ਕੀ ਭਗਤ ਕਰਮ ਮਨ ਲਾਇ ਮਨ ਬੰਛਤ ਨਾਨ ਹਰ ਪਾਇ ਸੰਗ ਨਾ ਚਾਲ ਸਹ ਤੇਰਾ ਤਨਾ ਤੁਮ ਕਹਿ ਲੈ ਬਟਾਵੈ ਮੂਰਖ ਮਨਾ ਸੋ ਤੁਮ ਵੀਤ ਕੁਟਾਮ ਬਾਰ ਬਨਤਾ ਇੰਦੀ ਕਹੁ ਤੁਮ ਕਰਮ ਸਨਾਥ ਮਹਾਰਾਜ ਰੰਗਮੈ ਵਿਸਾਰਿੰਦੀ ਕਹੁ ਹੁਕਮ ਛੁਟਕਾਰਾ ਸਹਸਤੀ ਰਾਥ ਸਵਰ ਝੂਠਾ ਡੰਫ ਝੂਠ ਪਾ ਸਰ ਜਿੰਦੀ ਅਤੇ ਬੋਝਾ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਿਛਤਾ ਨਾ ਗੁਰ ਕੀ ਮੈਂ ਤੁਨਿ ਇਹ ਆਨੇ ਭਗਤ ਬਿਨਾ ਬਾਟੂ ਵੇ ਸਿਆ ਨੇ ਹਰ ਕੀ ਭਗਤ

ਸਤਿਗੁਰ ਨਾਨਕ ਸਹਿਜ ਸੁਭਾਈ ਨਾਨਕ ਗੁਣ ਗਾਇਬ ਗੁਣ ਗਾਇਬਤ ਤ੍ਰਿ ਉਤਰ ਸਮੈਲ ਵਿੰਸ ਜੈ ਹੋਮੈ ਬਿਖ ਫੈਲ ਉਹੀ ਅਚਿੰਤ ਬਸ ਸੁਖ ਨਾਇਲ ਸਾਸ ਕਰਾ ਸਰਨਾ ਸੁਮਾਰ ਛੱਡ ਸਿਆਮ ਸਕਦੀ ਮਨਾ ਸਤਸੰਗ ਪਾਵ ਸਜ ਤਨਾ ਹਰ ਪੂੰਜੀ ਸੰਜ ਕਰ ਵਿਆਹ ਹਾਰੀ ਹਾ ਸੁਖ ਤਰਗ ਜੈਕਾਰ ਸਰਬ ਨਿਰੰਤਰੀ ਕੋ ਦੇਖ ਕਹ ਨਾਨਕ ਜਾਗ ਮਸਤ ਕਲੀਖ ਇੱਕ ਜਾਪੀ ਕੁਸਲਾ ਹੀ ਇੱਕ ਸਿਮਰੀ ਕੁਮਨਾ ਹੀ ਇੱਕ ਸਕੇ ਗੁਣ ਗਾਉ ਆਨੰਦ ਮੰਤਨ ਜਾਇ ਵੀ ਇੱਕ ਭਗਵਾਨ ਦੀ ਕੋਈ ਕਹਿਕ ਹਰਿਆਪ ਪੂਰਨ ਪੂਰੇ ਹੋ ਪ੍ਰਭਿਆ ਪਨਕ ਵਿਸਤਾਰੀ ਤਪਈ ਕਾਰਾਤ ਪ੍ਰਾਸ਼ਤ ਕੇ ਮੰਤਰਾਂਤਰੀ ਪ੍ਰਭਰਾਤਾ ਗੁਰੂ ਪ੍ਰਸਾਦ ਨਾਨਕ ਇੱਕ ਜਾਤ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਵ ਸਰਨ ਆਏ ਨਾਨਕ ਪ੍ਰਭੀ ਆਪਣੇ ਭਗਤੀ ਲਾਇ ਅਸ਼ਪਤੀ ਜਾਚਕ ਜਾਂ ਜਾਚ ਪ੍ਰਵਧਾਨ ਕਰ ਕਿਰਪਾ ਦੀਵ ਹਰ ਨਾਮ ਸਾਜਨ ਕਿ ਮਾਂ ਕਾ ਧੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਗੁਣ ਗਾਇਵ ਸਾ ਸਾ ਪ੍ਰਭ ਦਿਆਵ ਚਰਨ ਕਮਲ ਸਿੰਘ ਲਾਗ ਪ੍ਰੀਤ

ਸੇ ਜਾਨ ਤ੍ਰਿਪਤਨ ਪੂਰਨ ਪੁਰਖ ਨਹੀਂ ਡੋਲਾ ਨੀ ਸੁਭਰ ਭਰੇ ਪ੍ਰੇਮ ਰਸ ਰੰਗ ਪੂਜਾ ਚਾਰ ਸਾਧ ਕਾ ਸੰਗ ਪਰੇ ਸਮਾਨ ਸਭ ਤਿਆਗ ਅੰਤਰ ਪ੍ਰਕਾਸ਼ਾਨ ਦਿਨ ਲਿਵਲਾ ਗੁੜ ਭਾਗੀ ਜਪਿਆ ਪ੍ਰਭ ਸੋ ਨਾਨਕ ਨਾਮ ਰਤੀ ਸੁ ਹੋਏ ਸਿਵ ਕੀ ਮਨ ਸਾਹਿਬ ਪੂਰੀ ਭਈ ਸਾਧ ਗੁਰ ਦੇ ਨਿਰਮਲ ਮਤ ਲਈ ਜਾਨ ਕਉ ਪ੍ਰਭ ਹੋਏ ਉਦਯਾ ਸਿਵ ਕਿਉਂ ਸਦਾ ਨਿਹਰ ਬੰਧਨ ਕਾਟ ਮੁਕਤ ਜਨ ਪਾਇਆ ਜਨ ਵਰਨ ਦੂਹ ਪ੍ਰਭ ਗਏ ਸੁਪਨੇ ਸਰਦਾ ਸਾਹਿਬ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਰ ਸਾਥ ਇੰਦਰੀਆ ਮਿਲਾਇ ਨਾਨਕ ਭਗਤ ਨਾਮ ਸਮਾਜ ਸੁਖ ਬਿਸਰਾ ਜੇ ਕਾਲ ਨਾਮ ਪਾਣਾ ਸੁਖ ਬਿਸਰਾ ਜੇ ਕੀਆ ਜਾਣਾ ਸੁਖ ਬਿਸਰਾ ਜਨ ਸਭ ਕਿਛ ਦੀਆ ਸੁਖ ਬਿਸਰਾ ਜੇ ਜੀਵਨ ਜੀਆ ਸੁਖ ਬਿਸਰਾ ਜੇ ਅਗਨ ਮਹਿ ਰਾਖਿਆ ਗੁਰੂ ਪ੍ਰਸਾਦ ਕੋ ਬਿਰਲਾ ਰਾਖਿਆ ਸੁਖ ਬਿਸਰਾ ਜੀ ਵਿਖ ਦੀ ਕਾਟ ਆਇਆ ਜਨਮ ਜਨਮ ਕਾ ਟੂਟਾ ਕਾਟ ਆਇਆ ਗੁਰਪੁਰਾ ਦਾ ਦੇਹਾ ਬੁਝਾਇਆ ਪ੍ਰਭ ਆਪਣਾ ਨਾਨਕ ਜਾਨ ਦਿਆਇਆ ਸਾ ਜਨ ਸੰਤ ਕਰੋ ਇਹੋ ਕਾਮ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਇਆ ਵਹ ਆਪ ਜਪ ਅਬ੍ਰਹਨਮ ਜਪਾਇਆ ਵਹ ਭਗਤ ਪਾਇਓ ਤਰਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੂਖ ਨਿਧ ਨਾਮ ਬੁੜ ਜਦ ਪਾਇ ਬਿਸਰਾਮ ਸਕਲ ਦੁਖ ਆਵਤ ਨਾਸ ਨਾਨਕ ਨਾਮ ਜਪ ਹੁਕੁੰਤਾ ਸੁਭਜ ਪ੍ਰੀਤ ਪ੍ਰੇਮ ਰਹਿ ਚਾਉ ਮਨ ਤਨ ਅੰਤਰੇ ਹੀ ਸਵਾਇ ਨੀਤ ਨਹੁ ਬੇਖ ਦਰਸ ਸੁਖ ਹੋਇ ਮਨ ਬੇਗ ਸਾ ਸਾਧ ਚਰਨ ਤੋਇ ਭਗ ਜਨਕ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਹ ਦੂਜਾ ਕਰਮਇਆ ਗੁਰੂ ਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਏ ਪ੍ਰਭਕ ਸੰਤਿ ਦਇਆਲ ਭਗਤ ਵਸ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ

ਪਾਏ ਤਿਸ ਗੱਗਿਆ ਸਭ ਪ੍ਰਵਾਨ। ਗੁਰ ਪ੍ਰਸਾਦ ਨਾਨਕ ਇਹੋ ਜਾਣ ਜੋ ਜਾਣਾ ਤੇ ਸਦਾ ਸੁਖ ਆ ਮਿਲਾਈ ਲਈ ਪ੍ਰਭ ਸੁਯੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਸਰਦਾ ਭਗਵੰਤ ਧਨ ਧਨ ਧਨ ਜਨਾਇਆ ਜਿਸ ਪ੍ਰਸਾਦ ਸਭ ਜਗਤ ਤ੍ਰੈ ਜਨਾਵਨ ਕਹਿ ਸਵਾਵ ਜਨਕ ਸੰਗਤ ਆਵੈ ਨਾਉ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਉਪਾਇਆ ਪੂਰੀ ਕਿਕੁਨ ਗਾਇ ਅਸ਼ਟਪਦੀ ਪੂਰੇ ਗੁਰ ਕਸ ਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਸਾ ਸਿਮਰ ਗੋਬਿੰਦ ਮਨ ਅੰਤਰ ਕੀ ਉਤਰੈ ਚੰਦਾਸ ਅਨਿਤ ਤਿਆਗ ਤਰੰਗ ਸੰਤ ਜਨਕ ਤੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗਨ ਸਾਗਰ ਤਰਹੁ ਹਰ ਤਨ ਕੀ ਪਰਲੀ ਹੁ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚਿਤ ਚਿਤ ਹਨਾਰਾਇਣੀ ਕੇ ਗੁਰੂ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬੈਰੰਗ ਬੈਰ ਨਾਨਕ ਜੀ ਅਕਾਇ ਆਧਾਰ ਉਤਮ ਸੁਰਖ ਸਾਧਕ ਵਚਨ ਅਮਲੀਕ ਲਾਲੇ ਹਿ ਰਤਨ ਸੁਨਤ ਕੁਮਾਵਤ ਉਦਯੋਧਾਰ ਅਵਤਾਰ ਲੋਕ ਕਹਿਣਾ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਮਾ ਲਾ ਕਾ ਹਰ ਰੰਗ ਜੈ ਜੈ ਸਬਦਾ ਨਾਹ ਦਵਾ ਜੈ ਸੁਨ ਸੁਨੰਦ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਂਤ ਕਮਾਥੀ ਨਾਨਕ ਕੁਦਰਤਨ ਕਾ ਸਾਥੀ ਸਰਨਯੋਗ ਸੰਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਈ ਮੇਟ ਗਏ ਵੈਰ ਪਏ ਸਬਰੀਨ ਅੰਮ੍ਰਿਤ ਨਾਮ ਸਾਧ ਸੰਗਰੈਨ ਸੁ ਪ੍ਰਸੰਨ ਪਏ ਗੁਰਦੀ ਪੂਰਨ ਸੇਵਕੀ ਸੇਵਾ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨਸ ਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਰਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਾਸਾ ਸੋਤਨ ਧਨ ਸਰਵਿਛਾ ਤਾਗ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੂਜ ਪਾਇਆ ਸਥਾਨ ਬਹਨਾ ਹੋਇਆ ਮੰਜਨ ਹਰ ਤਨ ਖੱਟ ਚਲਾ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਈ ਖੇਮ ਸਾਂਤ ਰੇਤ ਨਾਮ ਨੇਤ ਬੋਧ ਗਿਆਨ ਸਰਵਦਾ ਸੇਤ ਵਿਦਿਆ ਤਾਪ ਜੋਗ ਪ੍ਰਾਪਤ ਗਿਆਨ ਗਿਆਨ ਸ੍ਰੇਸ਼ਟ ਗੁਤਮ ਸਨਾਨ ਚਾਰ ਪਦਾਰਥ ਕੰਵਰ ਪ੍ਰਕਾਸ਼ ਸਭ ਕੇ ਮਦ ਸਕਲ ਦੇਵ ਦਾ ਸੁੰਦਰ ਚਤੁਰ ਤਤ ਕਾਵੀਤਾ ਸੁੰਦਰ ਸੇਖ ਦ੍ਰਿਸ਼ਟੀ ਤੈ ਫਲ ਦਿਖ ਜਨ ਕਉ ਮੁਖ ਪਨੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋ ਸਭ ਜੁਗ ਮਹਤਾ ਗਿਗਾ ਤੋਈ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਬੀਤ ਬਖਾਣੀ ਸਗਲ ਮਤਾਂਤ ਕੇਵਲਾ ਨਾਮ ਗੋਬਿੰਦ ਭਗਤ ਕਾ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਦੀ ਜਮਤੀ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਈ ਸਾਧ ਸਰਨ ਨਾਨਕ ਤੇ ਆਈ ਜਿਸ ਮਨ ਬਸੈ ਸੁਨੈ ਲਾਇ ਪ੍ਰੀਤ ਤਿਹ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਵਾਰੈ ਦੁਲਾਭ ਦਿਖ ਤਤਕਾਲ ਉਧਾਰੈ ਨਿਰਮਲ ਸੋਆ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਹਿ ਸੁਮਨ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲ ਤਾ ਕੀ ਕਰਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਪ੍ਰਿਯ ਭਾਰ ਸਹਸ ਸਿਆਣਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਉਂ ਸਜਿਆਰ ਹੋਈਐ ਕਿਉਂ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਕੋਟਿ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗ ਸਹਿਵੇ ਪ੍ਰਵਾਹੋ ਸਾਚਾ ਸਾਹਿਬ ਸਾਜ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕਿਹ ਗਿਰ ਕੀਐ ਜਿਤ ਦਿਸਾ ਦਰਬਾਰ ਮੂੰਹ ਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪਿਸਚਿਆਰ ਸਭ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ।

ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤਿਸਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ

ਦੋਸ ਤਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇ ਹਾ ਕੋਈ ਨ ਸੁਜਹੀ ਜੇ ਤਿਸ ਗੁਣ ਕੋਇ ਕਰੇ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ।

ਸੁਣਿਆ ਅੰਧੇ ਪਾਵਹਿ ਰਾਹੂ, ਸੁਣਿਆ ਹਾਥ ਹੋਵੈ ਅਸਗਾਹੂ, ਨਾਨਕ ਭਗਤਾਂ ਸਦਾ ਵਿਗਾਸੁ, ਸੁਣਿਆ ਦੂਖ ਪਾਪ ਕਾ ਨਾਸੁ, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰੁ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰੁ ਮੰਨੈ ਪਰਵਾਰੈ ਸਾਧਾਰੁ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਪੰਜ

ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਹੋ ਅਸੰਖ ਜੋਗ ਮਨ ਰਹਿ ਉਦਾਸਨ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਦੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੂਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ

ਦੁਪਾਵੈ ਸਾਈ ਭਲੀ ਕਾਰ ਤੂੰ ਸਦਾ ਸੁਲਾਮਤ ਨਿਰੰਕਾਰ ਭਰ ਗਿਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ ਮਤ ਪਾਪਾ।

ਕਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦਿ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੁ ਕਹੀਅਨ ਕੇਤੇ ਗਾਵਣ ਹਾਰੇ ਗਾਵ ਹੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਆਰੇ।

ਖੁਦ ਭਾਵ ਨੱਥੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੂੜੀ ਧਿਆਨ ਕੀ ਕਰੇ।

ਜਾਣਮ ਕਾ ਚੁਪ ਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ਮ ਕੇਤੇ ਬਰਮੇ ਘੜਤ ਘੜੀ ਹੈ ਰੂਪ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛਾ।

ਨਾਨਕ ਸੁਮਤੋ ਭੁਜੰਗ ਪ੍ਰਿਆਦ ਛੰਦ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੂੰ ਅਨੂਪੇ ਨਮਸਤੂੰ ਅਨੂਪੇ ਨਮਸਤੂੰ ਅਭੇਖੇ ਨਮਸਤੂੰ ਅਲੇਖੇ ਨਮਸਤੂੰ ਅਕਾਏ ਨਮਸਤੂੰ ਅਜਾਏ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਨਾਮੇ ਨਮਸਤੂੰ ਅਠਾਮੇ ਨਮਸਤੂੰ ਅਕਰਮੰਗ ਨਮਸਤੂੰ ਅਧਰਮੰਗ ਨਮਸਤੂੰ ਅਨਾਮੰਗ ਨਮਸਤੂੰ ਅਧਾਮੰਗ ਨਮਸਤੂੰ ਅਜੀਤੇ ਨਮਸਤੂੰ ਅਪੀਤੇ ਨਮਸਤੂੰ ਅਬਾਹੇ ਨਮਸਤੂੰ ਅਟਾਹੇ ਨਮਸਤੂੰ ਅਨੀਲੇ ਨਮਸਤੂੰ ਅਨਾਦੇ ਨਮਸਤੂੰ ਅਸ਼ੇਦੇ ਨਮਸਤੂੰ ਅਗਾਦੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਉਦਾਰੇ ਨਮਸਤੂੰ ਅਪਾਰੇ ਨਮਸਤੂੰ ਸੁਏਕੈ ਨਮਸਤੂੰ ਅਨੇਕੈ ਨਮਸਤੂੰ ਅਭੂਤੇ ਨਮਸਤੂੰ ਅਜੂਪੇ ਨਮਸਤੂੰ ਨਿਰਕਰਮੇ ਨਮਸਤੂੰ ਨਿਰਭਰਮੇ ਨਮਸਤੂੰ ਨਿਰਦੇਸ਼ੇ ਨਮਸਤੂੰ ਨਿਰਭੇਸ਼ੇ ਨਮਸਤੂੰ ਨਿਰਨਾਮੇ ਨਮਸਤੂੰ ਨਿਰਕਾਮੇ ਨਮਸਤੂੰ ਨਿਰਧਾਤੇ ਨਮਸਤੂੰ ਨਿਰਘਾਤੇ ਨਮਸਤੂੰ ਨਿਰਧੂਤੇ ਨਮਸਤੂੰ ਅਭੂਤੇ ਨਮਸਤੂੰ ਅਲੋਕੇ ਨਮਸਤੂੰ ਅਸ਼ੋਕੇ ਨਮਸਤੂੰ ਨਿਰਤਾਪੇ ਨਮਸਤੂੰ ਅਥਾਪੇ ਨਮਸਤੂੰ ਤ੍ਰਮਾਨੇ ਨਮਸਤੂੰ ਨਿਧਾਨੇ ਨਮਸਤੂੰ ਅਗਾਹੇ ਨਮਸਤੂੰ ਅਬਾਹੇ ਨਮਸਤੂੰ ਦ੍ਰਵਰਗੇ ਨਮਸਤੂੰ ਦ੍ਰਵਰਗੇ ਨਮਸਤੂੰ ਅਸਰਗੇ ਨਮਸਤੂੰ ਬ੍ਰਭੋਗੇ ਨਮਸਤੂੰ ਸੋਜੋਗੇ ਨਮਸਤੂੰ ਅਰੰਗੇ ਨਮਸਤੂੰ ਅਪੰਗੇ ਨਮਸਤੂੰ ਅਗਮੇ ਨਮਸਤਸਤਰਮੇ ਨਮਸਤੂੰ ਜਲਾਸ਼ਰੇ ਨਮਸਤੂੰ ਨਿਰਾਸ਼ਰੇ ਨਮਸਤੂੰ ਅਜਾਤੇ ਨਮਸਤੂੰ ਅਪਾਤੇ ਨਮਸਤੂੰ ਅਭਜਵੇ ਨਮਸਤਸਤ ਅਜਵੇ ਆਦੇਸ਼ ਆਦੇਸ਼ੇ ਨਮਸਤੂੰ ਅਭੇਸ਼ੇ ਨਮਸਤੂੰ ਨਿਰਧਾਮੇ ਨਮਸਤੂੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤਦੇਵੈ ਨਮਸਤੂੰ ਅਭਿਵੈ ਨਮਸਤੂੰ ਅਜਨਮੇ ਨਮਸਤੂੰ ਸੋਭਨਮੇ ਨਮੋ ਸਰਵਗਾਉਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੂੰ ਅਭਰਣੇ ਨਮਸਤੂੰ ਅਮਰਣੇ ਨਮਸਤੂੰ ਜਰਾਰੰਗ ਨਮਸਤੂੰ ਕਰਤਾਰੰਗ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੂੰ ਨਿਰਸਾਕੇ ਨਮਸਤੂੰ ਨਿਰਭਾਕੇ ਨਮਸਤੂੰ ਰਹੀਮੇ ਨਮਸਤੂੰ ਕਰੀਮੇ ਨਮਸਤੂੰ ਅਨੰਤੇ ਨਮਸਤੂੰ ਮਹੰਤੇ ਨਮਸਤਸਤਰਾਗੇ ਨਮਸਤੂੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ

ਵੀਰ ਬੀਜਿਆ ਖਿਜਿਆ ਭਿਜੇ ਸਮਸਤੰ ਪ੍ਰਸਿੱਜੇ ਕਿਰਪਾਲੂੰ ਸਰੂਪੇ ਗੁਰ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਧੰ ਨਿਵਾਸੀ ਚਰਪਟ ਛਾਂਦੋ ਤਵੈ ਪ੍ਰਸਾਦੰ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਹ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਤ੍ਰਾਣ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛਾਂਦੋ ਤਵੈ ਪ੍ਰਸਾਦੰ ਆਦ ਰੂਪ ਅਨਾਦ ਮੂਰਤ ਜੌਨ ਪੁਰਖ ਅਪਾਰ ਸਰਵਮਾਨ ਤ੍ਰਮਾਨ ਦੇਵ ਭੇਵਾਦ ਉਦਾਰਨ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਰ ਹੋ ਜਤਰ ਤਤਰ ਬਿਰਾਜ।

ਗਮ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ ਨਾਮ ਕਹਿ ਬਿਹੀਨ ਪੇਖਤ ਧਾਮ ਹੂੰ ਨਹਿ ਜਾਇ ਸਰਬ ਮਨ ਸਰਬੱਤਰ ਮਾਨ ਸਦੈ ਮਾਨਤ ਤਾਹਿ ਏਕ ਮੂਰਤ ਅਨੇਕ ਦਰਸ਼ਨ ਕੀਨ ਦੋਬਿਆ ਅਨੇਕ ਖੇਲ ਖੇਲਾ ਖੇਲ ਖੇਲਣ ਅੰਤ ਕੋ ਫਿਰ

ਭੂਤ ਅੰਗ ਆਪਾਪ ਅੰਗਤ ਮਿਤ ਅਪਾਰ ਗੁਣ ਗਨੁਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤਗਤ ਅਖੰਡ ਅਲਿਸ਼ਿਆ ਕਰਮਾ ਦ੍ਰਿਸ਼ਿਆ ਧਰਮ ਸਰਬਾ ਪ੍ਰਣਾਢਿਆ ਅਣਡੰਡ ਬਾਢਿਆ ਚਾਚ

ਭੁਜੰਗ ਪ੍ਰਿਆਦਿ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਹਨੇ ਚਤੁਰ ਚਕਰ ਜਹਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ।

ਭਗਵਤੀ ਪ੍ਰਸਾਦਮ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮਹਿਸੂਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੋ ਚਰਾਗ ਹੈ ਕਿ ਕਾਮਨ ਕਰੀਮ ਹੈ ਕਿ ਰਾਜ ਗ੍ਰਹੀਮ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ ਗ੍ਰਹਿੰਦ ਹੈ ਗ੍ਰੀਵਨ ਕੁਮਾਰ ਹੈ ਕਿ ਹੁਸਨੋ ਜਮਾਲ ਹੈ ਗ੍ਰੀਵਨ ਖਰਾਜ ਹੈ ਗ੍ਰੀਵਨ ਨਿਵਾਜ ਹੈ ਰੀਫਲ ਸਕਨ ਹੈ ਰਾਸੁਲ ਫਿਕਨ ਹੈ ਕਲੰਗੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਨ ਗਰੀਮ ਹੈ ਰਜਾਇ ਗ੍ਰਹੀਮ ਹੈ ਸਮਸਤੁਲ ਜੁਬਾਹ ਹੈ ਕਿ ਸਾਹਿਬ ਕਰਾ ਹੈ ਕਿ ਨਰਗੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਵੁਰ ਗਵਨ ਹੈ ਮੇਸੁਰ ਵਨ ਹੈ ਤਮਾਮ ਤਮੀਜ ਹੈ ਸਮਸਤ ਦੇ ਅਜੀਜ ਹੈ ਪਰਮ ਪਰਮ ਈਸ ਹੈ ਸਮਸਤ ਦੇ ਅਧੀਸ ਹੈ ਦੇ ਸੁਰ ਅਲੇਖ ਹੈ ਮੇਸੁਰ ਅਭੇਖ ਹੈ ਜਿਵਨ ਜਮਾ ਹੈ ਅਮੀ ਕੁਰੀ ਮਾ ਹੈ ਕ੍ਰਿਮਨ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਵ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਰੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਸ਼ੰਦ ਤਵੈ ਪ੍ਰਸਾਦ ਹੈ ਮੁਨ ਮਨ ਪ੍ਰਣਾਮ ਗੁਣ ਗਨ ਉਦਾਮ ਅਰ ਬਰ ਅਗੰਜ ਹਰ ਨਰ ਪ੍ਰਭਾਂਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਅਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸੋ ਤ੍ਰਿਤ ਧਰ ਤੁਰਾਸ ਅਜਾਨ ਬਾਹੂ ਏਕੈ ਸੁਦਾਹੁ ਓਅੰਕਾਰ ਓਅੰਕਾਰ ਆਦਿ ਕਥਨੀਆਂ ਨਾਦ ਖਲਖਣ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਦ ਅਜਿਜ ਨਾ ਬਾਦਨ ਝੰਜ ਗਾਦ ਅਨਰੰਜ ਬਾਦ ਅਨਟੁੱਟ

ਤ੍ਰਿਤ ਕੇ ਧਰਨ ਹੈ, ਜਾਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਵੰ ਭਰ ਹੈ, ਸਰਵੰ ਕਰ ਹੈ, ਸਰਵ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾ ਕਰ ਹੈ, ਸੰਪਰ ਹੈ, ਸਰਵੇਸੁਰ ਹੈ, ਜਗਤੇਸੁਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ, ਅਜਪਾ ਜਪ ਹੈ, ਥਪਾ ਥਪ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਨੀ ਧ੍ਰਿਤ ਹੈ, ਅਮਤੇਸੁਰ ਹੈ, ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਵਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਰ ਨਾਇਕ ਹੈ, ਖਲ ਕਾਇਕ ਹੈ, ਵਿਸੰਪਰ ਹੈ, ਕਰੁਣਾਲਿਆ ਹੈ, ਨਿਰਪਨਾਇਕ ਹੈ, ਸਰਬ ਪਾਇਕ ਹੈ।

ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦਮ। ਨਮੋ ਸੂਰ ਸੂਰਜੇ, ਨਮੋ ਚੰਦ੍ਰ ਚੰਦ੍ਰੇ, ਨਮੋ ਰਾ ਰਾਜੇ, ਨਮੋ ਇੰਦ੍ਰ ਇੰਦ੍ਰੇ, ਨਮੋ ਅੰਧਕਾਰੇ, ਨਮੋ ਦੇ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾ ਸਿੰਘ ਤਾਮ ਸਿੰਘ ਸਾਂਗ ਰੂਪੇ, ਨਮੋ ਪਰਮ ਤੱਤੰਗ ਅਤੱਤੰਗ ਸਰੂਪੇ, ਨਮੋ ਯੁਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਪੂਜ ਪੂਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਂਦ ਰੂਪੇ, ਨਮੋ ਇੰਦ੍ਰ ਇੰਦ੍ਰੇ, ਅਨਾਦੰਗ ਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸੂ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲਿਖ ਅਭਿਖ ਨਾਮ ਕਾਮ ਅਗਾਟ ਹਮ ਅਨਾਥੇ ਪਰਮਾਥੇ ਅਜੂਨੀ ਅਮੂਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਰ ਪ੍ਰਣਾਮੇ ਸਮਸਤੁਰ ਪ੍ਰਣਾਸੇ ਅਗੰਜੁਰ ਅਨਾਮੇ ਸਮਸਤੁ ਨਿਵਾਸੇ ਨਰਕਾਮੰਗ ਬਿਭੂਤੇ ਸਮਸਤੁ ਸਰੂਪੇ ਕੁਕਰਮੰਗ ਕੁਕਰਮੰਗ ਪ੍ਰਣਾਸੀ ਸੁਧਰਮੰਗ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕ੍ਰਿਮੁਨ ਕੁਨਿੰਦਾ ਸਮਸਤੁ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਅੰਗ ਕਰਿਅੰ ਕਰੀ ਮੁਲ ਰਹੀਮੇ ਚਤਰ ਚਕਰ ਵਰਤੀ ਚਤਰ ਚਕਰ ਭੂਤੇ ਸਵਯੰ ਪਹੁ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵੈ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਜੋਗ ਜਤੀ ਕੇ ਸੂ ਸੁਰਾਰਦਨ ਸ਼ੁੱਧ ਸੁਧਾ ਦਿਗ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਾਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ। ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ, ਏਕ ਰੱਤੀ ਬਿਨੇਕ ਰੱਤੀ ਕੇ। ਮਾਤ ਮਤੰਗ ਜਰੇ ਜਰਸੰਗ, ਅਨੂ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੀ ਗੌਨ ਗੁਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ ਵਿਦ, ਨਿਆਵਤ ਸੀਸਨਾ ਜਾਤ ਵਿਚਾਰੇ। ਤੇ ਭਏ ਤੋ ਕਹਾਂ ਪਏ ਭੂਪਤ, ਅੰਤ ਕੋ ਨੰਗ ਹੀ ਪਾਏ ਪਧਾਰੇ। ਜੀਤ ਫਰੈ ਸਭ ਦੇ ਦਿਸ਼ਾਨ ਕੋ, ਬਾਜ ਢੂਲ ਮਰਦੰਗ ਨਗਾਰੇ। ਗੁੰਜਤ ਗੂੜਕ ਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ। ਸ਼੍ਰੀ ਪਦ ਸ਼੍ਰੀ ਭਗਵਾਨ ਭਜੇ, ਬਿਨੰਤ ਕਉ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਿਆਦਮ ਦਾਨ, ਸੁਸੰਜਮ ਨੇਮ ਅਨੇਕ ਵਿਸੇਖੈ। ਵੇਦ ਪੁਰਾਣ ਕਤੇ ਵਿਕੁਰਾਨ, ਜਮੀਨ ਜਮਾਨ ਸੁਬਾਨ ਗਪੇਖੈ। ਪੌਣ ਹਾਰ ਜਤੀ ਜਲ ਧਾਰ, ਸਭੈ ਸੁ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰੱਤੀ ਬਿਨੇਕ ਨਾ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ, ਸੁਸਾਜ ਸਨਹ ਦੁਰਜਾਨ ਦਲਹੇਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਰੀਨ ਮਰੋਰਮ ਵਾਸਨ, ਮਾਧਿਅਮ ਅਤੰਗਨ ਮਾਨ ਮਲੈਂਗੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਬੜੇ ਬਰਿਆਰ, ਵਿਚਾਰ ਹੈ ਸਾਰ ਗਧਾਰ ਪਛਈਆ। ਤੋਰ ਦੇਸ਼ ਮਲਿੰਦਮ ਵਾਸਨ, ਮਾਧਿਕ ਜਾਨ ਕੇ ਮਾਨ ਮਲਈਆ। ਗਾੜੇ ਗੜਾਣ ਕੇ ਤੋੜਨ ਹਾਰ, ਸੁਭਾਤ ਨਹੀਂ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਗਾ ਨੇਕ ਸੋ ਏਕ ਦਵਈਆ। ਦਾਨਵ ਦੇਵ ਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜੀ ਦੇ ਜਲ ਮੈਂ, ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਨ ਬਾਟ ਜੈਤ, ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰਿਆ ਜਾਗ, ਸੱਤਰ ਸਭੈ ਅਵ ਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰਨ ਰਾਧਵ, ਜੋ ਤ੍ਰਿਲੋਕੋ ਰਾਜ ਕਰੈਂਗੇ। ਕੂੜ ਸਨਾਨ ਗਜਾਤ ਗਦਾਨ, ਅਨੇਕ ਸੁਅੰਬਰ ਸਾਜ ਬਰੈਂਗੇ। ਬ੍ਰਹਮ ਹੇਸਰ ਵਿਸ਼ਨ ਸੱਚੀ ਪਾਤ, ਅੰਤ ਫਸੇ ਜਮ ਫਾਸ ਪਰੈਂਗੇ।

ਭਗਤ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕਿਓ ਪਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੈ, ਸਹੀ ਐਸੇ ਸੋ ਬੈ ਸਵਿਤਾਇਓ, ਸਾਜ ਕਹੋ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਿਖਿਓ ਹਰ ਅਵਾਚੀ ਦਿਸ਼ਾ ਮੈਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਿਓ ਬਾਚ ਬੇਨਤੀ ਚੌਪਾਈ, ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹੱਥ ਦੈ ਮੋਹੇ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸਿਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨੇ ਕਰਦਾ ਕਰੀਐ, ਸਭ ਬੈਰਨ ਕੁਵਾਰ ਸੁੰਗਰੀਐ, ਪੂਰਨ ਹੋਇ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆ

ਭੀਵ ਨ ਪਾਵਤ ਬੇਦਾ ਤਾਗੁ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੀਤ ਨ ਜਾਣਤ ਮਹਾਂਦੇਵ ਗੁ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵੈ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਧ ਸਜਾ ਪ੍ਰਥਮ ਸੰਸਾਰਾ।

ਸੰਬਲ ਸਤਰੈ ਸਹਿਜ ਪਣਿਜੈ ਅਰਧ ਸਹਿਜ ਪੁੰਦੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਰ ਸੇਤੀ, ਮਨ ਵਜੀਆਂ ਵਧਾਈਆਂ।

ਵਾਹਿ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੀਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਹ ਮੇਰਾ ਆਧਾਰੁ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਐ

ਕਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸੁਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ। ਜਿਸਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਦਹਿ, ਦਿਸ ਇੱਕ ਨਾਮ ਲਾਗ ਸੁਵਾਰਿਆ। ਗੁਰਪ੍ਰਸਾਦੀ ਮਨ ਭਇਆ।

ਹਰ ਹਰ ਸਦਾ ਧਿਆਵੈ ਹੈ। ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵਹੀ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੈ ਹੈ। ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋ।

ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ। ਕਹਿਣ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ ਬਿਨ ਸਹਿਜੇ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿ ਸਹਿਜਿਉ ਮਲੀਨ ਹੈ ਕਦ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗ ਹੋ ਹਰ ਸਿਉ ਰਹੋ ਹੋ ਚੇਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ।

ਨਿਰਮਲ ਬਾਹਰ ਹੋਂ ਨਿਰਮਲ ਬਾਹਰ ਹੋਂ ਤਾਂ ਨਿਰਮਲ ਜੀਓ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀਸੇ ਪਹੁੰਚੈ ਨਾਹੀ ਮਨਸਾ ਸੱਚ ਸੁਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਅ ਹੋ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ

ਪਿਆਰਾ। ਏ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿੱਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਾਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ।

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ, ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਪੁਰ

ਹਰ ਵਕਤ ਉਹਨਾਂ ਦੇ ਮਨ ਦੀ ਅਵਸਥਾ ਬਣੀ ਰਹਿੰਦੀ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਗੁਰੂ ਨੂੰ ਸਦਾ ਹੀ ਅੰਗ ਸੰਗ ਸਮਝਦੇ ਨੇ। ਜਹ ਜਾਈਏ ਤਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹੁਣ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਚਰਨਾਂ ਨਾਲ ਜੋੜ ਲਿਆ, ਉਹ ਜਿੱਥੇ ਵੀ ਜਾਣਗੇ, ਜਿੱਥੇ ਵੀ ਰਹਿਣਗੇ, ਸੁਖੀ ਹੀ ਰਹਿਣਗੇ। ਸੁਹੇਲੇ ਦਾ ਅਰਥ ਹੈ ਸੁਖੀ। ਕਰ ਕਿਰਪਾ ਪ੍ਰਭ ਮੇਲੇ। ਔਰ ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਨੇ ਕਿ ਹੇ ਇਨਸਾਨ, ਇਹ ਬਖਸ਼ਿਸ਼, ਇਹ ਰਹਿਮਤ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਅਤੇ ਹੁਣ ਗੁਰੂ ਕਿਵੇਂ ਚਰਨਾਂ ਨਾਲ ਜੋੜਦੇ ਨੇ? ਪਾਤਸ਼ਾਹ ਕਹਿੰਦੇ ਨੇ ਆਹ ਕਰਮ ਕਰ ਲਈ, ਹਰ ਗੁਣ ਗਾਵੋ ਸਦਾ ਸੁਭਾਈ। ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ, ਉਸ ਮਾਲਕ ਦੀ ਬਾਣੀ ਦਾ ਸਿਮਰਨ ਕਰਿਆ ਕਰ, ਅਤੇ ਗੁਰੂ ਰਹਿਮਤ ਕਰਨਗੇ। ਫਿਰ ਗੁਰੂ ਕੀ ਕਰਨਗੇ? ਜਦੋਂ ਤੂੰ ਬਾਣੀ ਪੜ੍ਹੇਗਾ, ਫਿਰ ਗੁਰਪੂਰ ਚਰਨੀ ਲਾਇਆ, ਫਿਰ ਗੁਰੂ ਤੈਨੂੰ ਚਰਨਾਂ ਨਾਲ ਜੋੜ ਲੈਣਗੇ। ਪਰ ਕਰਨਾ ਕੀ ਹੈ? ਹਰ ਗੁਣ ਗਾਵੋ ਸਦਾ ਸੋਭਾ। ਹਰ ਰੋਜ਼ ਬਾਣੀ ਪੜ੍ਹਿਆ ਕਰ,

ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੁੜੇਗਾ, ਬਾਣੀ ਪੜ੍ਹੇਗਾ, ਨਿਤਨੇਮ ਕਰੇਗਾ, ਅੰਮ੍ਰਿਤ ਵੇਲੇ ਉੱਠੇਗਾ ਤੇ ਗੁਰੂ ਖੁਸ਼ ਹੋ ਜਾਣਗੇ। ਗੁਰੂ ਕਹਿੰਦੇ ਨੇ ਫਿਰ ਦੱਸ ਕੀ ਚਾਹੀਦਾ ਹੈ। ਮਨ ਚਿੰਦੇ ਸਗਲੇ ਫਲ ਪਾਵ, ਜੋ ਤੇਰੇ ਮਨ ਦੇ ਵਿੱਚ ਜੋ ਸੋਚ ਰਿਹਾ ਹੈ ਉਹ ਤੇਰੀ ਝੋਲੀ ਦੇ ਵਿੱਚ ਪੈ ਜਾਏਗਾ। ਜੀ ਕੈ ਸੰਗ ਸਹਾਈ, ਤੇ ਤੈਨੂੰ ਇੰਜ ਮਹਿਸੂਸ ਹੋਣ ਲੱਗ ਜਾਏਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਸਦਾ ਹੀ ਅੰਗ ਸੰਗ ਨੇ, ਸਦਾ ਹੀ ਸਹਾਈ ਹੋਣਗੇ। ਆਪ ਸਹਾਈ ਹੋਵਾ ਸੱਚੇ ਦਾ ਸੱਚਾ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਜਦੋਂ ਹਿਰਦੇ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਪੂਰੇ ਗੁਰੂ ਨੇ ਰਹਿਮਤ ਕਰ ਦਿੱਤੀ, ਚਰਨਾਂ ਨਾਲ ਜੋੜ ਲਿਆ, ਹੁਣ ਇੰਝ ਮਹਿਸੂਸ ਹੋਣ ਲੱਗ ਜਾਏਗਾ ਨਾਰਾਇਣ ਪ੍ਰਾਣ ਆਧਾਰਾ, ਜਿਹੜਾ ਪਰਮਾਤਮਾ ਹੈ ਨਾ ਉਹ ਆਪਣੇ ਹਮ ਸੰਤ ਜਨਾਂ ਰੇ ਨਾਰਾ, ਉਹ ਆਪਣੇ ਪਿਆਰਿਆਂ ਦੇ ਪ੍ਰਾਣ ਆਧਾਰ ਹੈ, ਪ੍ਰਾਣਾਂ ਦਾ ਸਹਾਰਾ ਹੈ, ਆਸਰਾ ਹੈ। ਹਮ ਸੰਤ ਜਨਾਂ ਰੇ ਨਾਰਾ, ਰੇ ਨਾਰਾ ਦਾ ਅਰਥ ਹੈ ਚਰਨ ਧੂੜ। ਕਹੇ ਮੇਰੇ ਵਾਹਿਗੁਰੂ, ਜਿਹੜੇ ਹਿਰਦੇ ਤੇਰਾ ਨਾਮ ਜਪਦੇ ਨੇ ਸਾਧੂ ਜਨ ਹਿਰਦੇ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਪਤਿਤ ਪੁਨੀਤ ਕਰ ਲੀਨੇ, ਪਤਿਤ ਦਾ ਅਰਥ ਹੈ ਜਿਹੜਾ ਹਿਰਦਾ ਵਿਕਾਰਾਂ ਦੇ ਵਿੱਚ ਗਿਰ ਗਿਆ, ਵਿਕਾਰੀ ਹੋ ਗਿਆ, ਪਾਪੀ ਹੋ ਗਿਆ। ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਨੇ ਚਰਨਾਂ ਨਾਲ ਜੋੜ ਲਿਆ, ਪਾਪੀ ਹਿਰਦੇ ਵੀ ਪਵਿੱਤਰ ਹੋ ਗਏ। ਪਤਿਤ ਪੁਨੀਤ ਕਰ ਲੀਨੇ, ਪੁਨੀਤ ਦਾ ਅਰਥ ਹੈ ਪਵਿੱਤਰ। ਕਰ ਕਿਰਪਾ ਹਰ ਜਸ ਦੀਨੇ, ਕਿਵੇਂ ਪਵਿੱਤਰ ਹੋਏ? ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਗੁਰੂ ਨੇ ਬਖਸ਼ਿਸ਼ ਕਰਕੇ ਉਹ ਸਮਾਂ ਬਖਸ਼ਿਸ਼ ਕਰ ਦਿੱਤਾ ਜਦੋਂ ਹਰੀ ਦਾ ਜਸ, ਹਰੀ ਦੇ ਨਾਮ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਹੇ ਮਨ ਹਰੀ ਦਾ ਜਸ ਗਾ ਲੈ, ਅਤੇ ਜਿਨ੍ਹਾਂ ਨੇ ਹਰੀ ਦਾ ਜਸ ਗਾ ਲਿਆ, ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਉਹ ਫਿਰ ਪਵਿੱਤਰ ਹੋ ਗਏ। ਕਰ ਕਿਰਪਾ ਹਰ ਜਸ ਦੀ,

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਪਾਰ ਬ੍ਰਹਮ ਕਰੇ ਪ੍ਰਤਪਾਲ, ਕਿ ਜਿਹੜੇ ਹਿਰਦੇ ਉਸ ਪਰਮਾਤਮਾ ਦੀ ਬਾਣੀ ਪੜ੍ਹਦੇ ਨੇ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਵਾਹਿਗੁਰੂ ਉਹਨਾਂ ਦੀ ਆਪ ਪ੍ਰਤਪਾਲਣਾ ਕਰਦੇ ਨੇ। ਸਾਧ ਜੀ ਸੰਗ ਰਖਵਾਲਾ, ਅਤੇ ਉਹਨਾਂ ਜੀਵਾਂ ਨੂੰ ਆਪ ਰਖਵਾਲੇ ਬਣਦੇ ਨੇ, ਉਹਨਾਂ ਦੇ ਸਦਾ ਹੀ ਅੰਗ ਸੰਗ ਰਹਿੰਦੇ ਨੇ, ਜਿਹਨੂੰ ਕਹਿੰਦੇ ਨੇ ਆਪਣੇ ਸੇਵਕ ਕੀ ਆਪੇ ਰੱਖ। ਆਪੇ ਨਾਮ ਜਪਾਵੈ ਜਹਿ ਜਹਿ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ ਸੇਵਕ ਉਹ ਨਿਕਟੀ ਹੋਏ ਦਿਖਾ। ਸਦ ਜੀ ਸੰਗ ਰਖਵਾਲ, ਆਪਣੇ ਪਿਆਰਿਆਂ ਦੇ ਸਦਾ ਹੀ ਅੰਗ ਸੰਗ ਰਹਿੰਦੇ ਨੇ, ਰਖਵਾਲੇ ਬਣ ਕੇ ਰਹਿੰਦੇ ਨੇ, ਰੱਖਿਆ ਕਰਦੇ ਨੇ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹੇ ਪਰਮਾਤਮਾ ਦੇ ਪਿਆਰਿਆ, ਗੁਰੂ ਨੇ ਰਹਿਮਤ ਕਰ ਦਿੱਤੀ ਹੈ, ਚਰਨਾਂ ਨਾਲ ਜੋੜ ਲਿਆ ਹੈ, ਹੁਣ ਤੂੰ ਵੀ ਕੁਛ ਕਰਿਆ ਕਰ। ਕੀ ਕਰਿਆ ਕਰ? ਹਰ ਰੋਜ਼ ਦਿਨ ਰਾਤ ਉਸ ਪਰਮਾਤਮਾ ਦੀ ਵਡਿਆਈ ਕਰਿਆ ਕਰ, ਕੀਰਤਨ ਕਰਿਆ ਕਰ, ਸਿਮਰਨ ਕਰਿਆ ਕਰ। ਕੀਰਤਨ ਕਰੇਗਾ ਫਿਰ ਹੋਏਗਾ ਕਿ ਬਹੁੜ ਨਾ ਜੋਨੀ ਪਾਈਏ। ਉਹ ਮਾਲਕ ਜਿਹੜੇ ਹਿਰਦਿਆਂ ਨੂੰ ਗੁਰੂ ਨੇ ਚਰਨਾਂ ਨਾਲ ਜੋੜ ਲਿਆ, ਉਹਨਾਂ ਨੂੰ ਮਾਲਕ ਨੇ ਬਹੁੜ ਨਾ ਜੋਨੀ ਪਾਈਏ, ਫਿਰ ਜੂਨਾਂ ਤੋਂ ਵੀ ਮੁਕਤ ਕਰ ਦਿੱਤਾ। ਫਿਰ ਉਹ 84 ਲੱਖ ਦੀ ਜੂਨ ਦੇ ਵਿੱਚ ਆਵਾਗਮਨ ਦੇ ਚੱਕਰ ਦੇ ਵਿੱਚ ਨਹੀਂ ਪੈਂਦੇ। ਕਿਉਂ? ਗੁਰਪੂਰੇ ਚਰਨੀ ਲਾਇਆ।

ਬਾਣੀ ਪੜ੍ਹਨੀ, ਕੀਰਤਨ ਕਰਨਾ, ਸਿਮਰਨ ਕਰਨਾ, ਨਿਤਨੇਮ ਕਰਨਾ, ਇਹ ਦਾਤ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਅਤੇ ਜਿਹੜਾ ਹਿਰਦਾ ਉਹਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ, ਜਿਹੜਾ ਹਿਰਦਾ ਗੁਰੂ ਨੂੰ ਭਾ ਜਾਂਦਾ ਹੈ, ਗੁਰੂ ਉਹਦੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਪਾ ਦਿੰਦੇ ਨੇ, ਅੰਮ੍ਰਿਤ ਵੇਲੇ ਦੀ ਦਾਤ ਪਾ ਦਿੰਦੇ ਨੇ, ਅੰਮ੍ਰਿਤ ਵੇਲੇ ਦੀ ਬਾਣੀ ਦੀ ਦਾਤ ਪਾ ਦਿੰਦੇ ਨੇ, ਕੀਰਤਨ ਦੀ ਦਾਤ ਪਾ ਦਿੰਦੇ ਨੇ। ਜਿਸ ਦੇਵੈ ਪੁਰਖ ਵਿਧਾਤਾ। ਅਤੇ ਅਗਲੀਆਂ ਪੰਕਤੀਆਂ ਵਿੱਚ ਹਰ ਰਸ ਤੇ ਨਹੀਂ ਜਾਤਾ। ਦਾਤ ਪਾ ਦਿੱਤੀ ਮਾਲਕ ਨੇ ਬਾਣੀ ਪੜ੍ਹਨ ਦੀ, ਹੁਣ ਅਗਲੀ ਬਖਸ਼ਿਸ਼ ਕੀ ਹੈ? ਹੁਣ ਬਾਣੀ ਪੜ੍ਹਨ ਲੱਗ ਗਿਆ, ਜਦੋਂ ਬਾਣੀ ਪੜ੍ਹਨ ਲੱਗ ਗਿਆ ਹੁਣ ਇਹਦਾ ਮਨ ਵੀ ਟਿਕਣ ਲੱਗ ਗਿਆ। ਮਨ ਦਾ ਟਿਕਾਓ ਵੀ ਬਾਣੀ ਦੇ ਵਿੱਚ ਬਣ ਗਿਆ, ਤਨ ਦਾ ਟਿਕਾਓ ਵੀ ਬਣ ਗਿਆ, ਤਨ ਵੀ ਟਿਕ ਗਿਆ। ਇਹ ਨਹੀਂ ਕਿ ਬਾਣੀ ਰਸਨਾ ਨਾਲ ਬਾਣੀ ਪੜ੍ਹ ਰਿਹਾ ਹੈ ਅਤੇ ਮਨ ਬਾਹਰ ਹੀ ਘੁੰਮ ਜਾਂਦਾ ਹੈ। ਗੁਰੂ ਦੇ ਚਰਨਾਂ ਵਿੱਚ ਹੈ, ਮਨ ਦੇ ਵਿੱਚ ਬਾਹਰ ਖਿਆਲ ਚੱਲ ਰਹੇ ਨੇ, ਪਾਤਸ਼ਾਹ ਕਹਿੰਦੇ ਨੇ ਨਹੀਂ, ਹੁਣ ਇਹਨੂੰ ਬਾਣੀ ਪੜ੍ਹਨ ਦਾ ਰਸ ਹੋਣਾ ਰਸ ਹੋਣਾ ਸ਼ੁਰੂ ਹੋ ਗਿਆ। ਹੁਣ ਉਹ ਅਵਸਥਾ ਬਣ ਗਈ, ਰਾਮ ਰਸ ਪੀਆ ਰੇ ਜਿਹ ਰਸ ਵਿਸਰ ਗਏ ਰਸ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹੇ, ਹਰ ਰਸ ਤੇ ਨਹੀਂ ਜਾਂਦਾ। ਹੁਣ ਜਦੋਂ ਬਾਣੀ ਪੜ੍ਹਦਾ ਹੈ, ਹੁਣ ਇੰਜ ਮਹਿਸੂਸ ਹੋ ਰਿਹਾ ਜਿਵੇਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਮ ਦਾ ਰਸ ਵੀ ਆਉਣਾ ਸ਼ੁਰੂ ਕਰ ਗਿਆ, ਕਿਉਂਕਿ ਹੁਣ ਮਨ ਟਿਕ ਗਿਆ। ਹੁਣ ਇਹ ਕਹਿ ਰਿਹਾ ਹੈ ਹੋਰ ਬਾਣੀ ਪੜ੍ਹ, ਹੋਰ ਸਿਮਰਨ ਕਰ,

ਵੇਖੋ ਯਾਤਰਾ ਕਿੱਥੋਂ ਸ਼ੁਰੂ ਹੋਈ, ਗੁਰਪੂਰੇ ਚਰਨੀ ਲਾਇਆ, ਤੇ ਯਾਤਰਾ ਦੀ ਸਮਾਪਤੀ ਕਿੱਥੇ ਆ? ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਗੁਰੂ ਨੇ ਬਾਣੀ ਦੀ ਦਾਤ ਦੇ ਦਿੱਤੀ, ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਸਿਮਰਨ ਦੇ ਵਿੱਚ ਰਸ ਹੋਣਾ ਸ਼ੁਰੂ ਹੋ ਗਿਆ। ਹੁਣ ਕੀ ਹੋਇਆ? ਹੁਣ ਜਮ ਵੀ ਇਹਦੇ ਨੇੜੇ ਨਹੀਂ ਆਉਣਗੇ, ਜਮ ਕੰਕਰ ਨੇੜ ਨਾ ਆਇਆ। ਹੁਣ ਇਹ ਨਹੀਂ ਆਖੇਗਾ ਤੈਨੂੰ ਜਮ ਲੈਣ ਆਉਣਗੇ, ਨਹੀਂ। ਪਾਤਸ਼ਾਹ ਕਹਿੰਦੇ ਨੇ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੂੰ ਇੱਕ ਵਾਰ ਗੁਰੂ ਦੇ ਚਰਨਾਂ ਨਾਲ ਜੁੜ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ। ਸਭ ਤੋਂ ਵੱਡਾ ਆਤਮਿਕ ਸੁੱਖ ਕਿੱਥੇ ਮਿਲਦਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ, ਗੁਰੂ ਦੀ ਸ਼ਰਨ ਦੇ ਵਿੱਚ। ਲੈਣਾ ਚਾਹੁੰਦਾ ਹੈ, ਗੁਰੂ ਦੇ ਚਰਨਾਂ ਵਿੱਚ ਆ ਜਾ, ਗੁਰੂ ਰਹਿਮਤ ਕਰ ਦੇਣਗੇ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ, ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਸ਼ਾਮ 5 ਵਜੇ ਡਿਅੰਜ਼ਾ ਹਾਈ ਸਕੂਲ ਦੇ ਵਿੱਚ, ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਨਾਟਕ ਖੇਡਿਆ ਜਾ ਰਿਹਾ ਹੈ, ਉਸ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਹੈ। ਜਿਨ੍ਹਾਂ ਨੇ ਟਿਕਟਾਂ ਲੈ ਲਈਆਂ ਠੀਕ ਹੈ, ਜਿਨ੍ਹਾਂ ਨੇ ਟਿਕਟਾਂ ਨਹੀਂ ਵੀ ਲਈਆਂ ਉਹ ਵੀ ਸਾਰੇ ਪਹੁੰਚਣ। ਉਹਨਾਂ ਦੀਆਂ ਟਿਕਟਾਂ ਗੁਰੂ ਘਰ ਵੱਲੋਂ ਹੋਣਗੀਆਂ, ਅਤੇ ਉਹਨਾਂ ਦੀ ਬੇਨਤੀ ਹੈ ਭਾਈ ਜਿਨ੍ਹਾਂ ਨੇ ਇਹ ਧਨਵਾਦ ਸਾਹਿਬ ਨੇ ਨਾਟਕ ਲਿਖਿਆ ਹੈ, ਵੱਧ ਤੋਂ ਵੱਧ ਸੰਗਤ ਆ ਕੇ ਲਾਹੇ ਪ੍ਰਾਪਤ ਕਰੋ ਜੀ ਸਾਰਿਆਂ ਨੇ। ਕੱਲ੍ਹ ਸ਼ਾਮ ਦਿਨ ਸ਼ਨੀਵਾਰ ਕੱਲ੍ਹ ਨੂੰ 5 ਵਜੇ ਆਪ ਜੀ ਨੇ ਸਾਰੀਆਂ ਸੰਗਤਾਂ ਨੇ ਆਪ ਵੀ ਜਾਓ, ਆਪਣੇ ਛੋਟੇ ਬੱਚਿਆਂ ਨੂੰ ਵੀ ਲੈ ਕੇ ਜਾਓ, ਸਾਰਿਆਂ ਨੂੰ ਲੈ ਕੇ ਜਾਓ, ਤਾਂ ਕਿ ਇਤਿਹਾਸ ਦਾ ਗਿਆਨ, ਇਤਿਹਾਸ ਦਾ ਪਤਾ ਲੱਗ ਸਕੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ। ਆਪ ਜੀ ਨੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਡਿਅੰਜ਼ਾ ਹਾਈ ਸਕੂਲ ਸ਼ਾਮ 5 ਵਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਣ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ।
1: ਦਾਨ ਮਹਿੰਡਾ ਦਾ ਲਿਖਾ ਜੇ ਮਿਲਾ ਤਾਂ ਮਸਤ ਕਲਾਈਏ, ਕੂੜਾ ਲਾਲ ਛੱਡਿਆ ਹੋਏ ਇੱਕ ਮਨ ਲੱਗ ਧਿਆਈਏ, ਫਲ ਦੇਵੇ ਹੋ ਭਾਈਏ ਜੇ ਵੇਹੀ ਕਰ ਕਮਾਈਏ, ਜੇ ਹੋਵੇ ਪੁਰਬ ਲਿਖਿਆ ਤਾਂ ਝੂਠ ਨਾ ਦੇ ਪਾਈਏ, ਮੈਂ ਥੋੜ੍ਹੀ ਸੇਵ ਗਵਾਈਏ।

ਬੋਲਣਾ ਜੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨੌ ਨਿਧਿਆਵੈ ਧਾਏ, ਸਭ ਥਾਈ ਹੁਣਾ ਜੀ ਸਹਾਏ, ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ, ਸਭ ਥਾਈ ਹੁਣਾ ਜੀ ਸਹਾਏ, ਦਸਾਂ ਪਾਤਸ਼ਾਹਾਂ ਜੀ ਕੀ ਆਤਮਕ ਜੋਤ, ਜੁਗੋ ਜੁਗ ਅਟਲ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ।

ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾ ਚਰਵਾਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰਕੇ ਖਾਲਸਾ ਜੀ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ ਜੀਓ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਸੰਗਤਾਂ ਨੂੰ ਨਿਹਾਲ ਕਰਨਾ ਸੇਵਾ ਸੰਭਾਲ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਾਵਨ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਸੁੰਦਰ ਸੁਹਾਵਣੇ ਤਖਤਾਂ 'ਤੇ ਵਿਰਾਜਿਤ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਸਤਿਗੁਰੂ ਜੀ ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਹਜ਼ੂਰ ਸੁੰਦਰ ਸੁਹਾਵਣੇ ਦੀਵਾਨ ਸਜਾਏ ਗਏ ਸ੍ਰੀ ਸੁਖਮਣੀ ਸਾਹਿਬ ਜੀ ਕੇ ਜਾਪ ਕੀਤੇ ਗਏ ਨਿਤਨੇਮ ਕੀ ਪੰਜ ਬਾਣੀਆਂ ਦੇ ਜਾਪ ਵਾਹਿਗੁਰੂ ਸਿਮਰਨ ਆਪ ਜੀ ਦੁਆਰਾ ਬਖਸ਼ਿਸ਼ ਕੀਤੇ ਗਏ ਹੁਕਮਨਾਮੇ ਦੀ ਵਿਚਾਰ ਕੀਤੀ ਗਈ ਸਤਿਗੁਰੂ ਜੀਓ ਸੰਪੂਰਨ ਆਸਾ ਜੀ ਕੇ ਵਾਰਜ ਕੇ ਕੀਰਤਨ ਹੋਏ ਸਤਿਗੁਰੂ ਜੀਓ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਕੀ ਅਰਦਾਸ ਅੱਖਰ ਵਾਤਾ ਘਾਟਾ ਭੁੱਲ ਚੁੱਕ ਮੁਆਪ ਕਰਨੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਭਾਵਨਾ ਸਹਿਤ ਸੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੇ ਦਾਨ ਬਖਸ਼ਿਸ਼ ਕਰਨੇ ਸਤਿਗੁਰੂ ਜੀਓ ਬਾਣੀ ਦਾ ਭਾਵ ਦਰਾਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰ ਦੀ ਹਾਜ਼ਰੀ ਭਰੀ ਤਿਨਾਂ ਦੀ ਤਿਲ ਫੁੱਲ ਭੇਟਾ ਸੇਵਾ ਸਿਮਰਨ ਥਾਏ ਪਾਉਣਾ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਪਰਿਵਾਰਾਂ ਵਿੱਚ ਸੁੱਖ ਵਰਤਾਉਣੇ ਸਤਿਗੁਰੂ ਜੀਓ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਭਜਨ ਦੇ ਪ੍ਰਤਾਪ ਕਰਨੇ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਦੇਗ ਸੱਜ ਕੇ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਭੋਗ ਲਾਉਣਾ ਕਰੋ ਭੋਗ ਲੱਗਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਪਾਵਨ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਆਪ ਜੀ ਕੇ ਪਾਵਨ ਦਰਬਾਰ ਦੀ ਕਾਰ ਸੇਵਾ ਦੇ ਕਾਰਜ ਚੱਲ ਰਹੇ ਆਪ ਜੀ ਕਿਰਪਾ ਕਰਨੀ ਆਪਣੀ ਦਿਵ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਕਾਰਜ ਆਪ ਹੀ ਸੰਪੂਰਨ ਕਰਵਾ ਲੈਣੇ ਵਿਘਨਾਂ ਦਾ ਨਾਸ਼ ਕਰਨਾ ਸਤਿਗੁਰੂ ਜੀਓ ਆਪ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ

0: ਦੁਸ਼ਮੰਟਰ
1: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕਾ ਸਿਮਰਨ ਅਨਦਿਨ ਜਾਗੈ
0: ਪ੍ਰਭ ਕਾ ਸਿਮਰਨ ਭਉ ਨ ਵਿਆਪੈ ਪ੍ਰਭ ਕਾ ਸਿਮਰਨ ਦੁੱਖ ਨ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕਾ ਸੰਗ

0: ਕਾ ਸਿਮਰਨ ਸਭ ਕੇ ਸੁਜੈ,
1: ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ,
0: ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ,
1: ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ,
1: ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ,
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ,
1: ਪ੍ਰਭ ਕੋ ਸਿਮਰੇ ਸੇ ਪਾਰੀ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ,
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੇ ਤਿਨ ਅੰਧ ਹਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇ

0: ਚਲਾਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸਹਿਜ ਜਨ ਸਾਰਨੀ ਪਾਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ
0: ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਾਹ ਕੁੰਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ

0: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੁਹਾ ਨਾਮ ਤੇਰਾ ਸੰਗ ਸਹਾਈ।
1: ਜੈ ਮਹਾ ਭਿਆਨ ਦੂਤ ਜਮ ਦਲਾ, ਤੈ ਕੇਵਲ ਨਾਮ ਸੰਗ ਤੇਰਾ ਚਲਾ।
0: ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ।
1: ਅਨਕ ਪੁਣੇ

0: ਧਿਆਈਆ, ਨਾਨਕ ਗੁਰਮੁਖ ਪਰਮ ਗਤ ਪਾਈਆ।
1: ਛੂਟਤ ਨਹੀਂ ਕੋਟ ਲਖ ਵਾਹੀ, ਨਾਮ ਜਪਤ ਤਹਿ ਪਾਰ ਪਰਾਹੀ।
0: ਅਨਕ ਬਿਗਨ ਜਾ ਆਏ ਸੰਘਾਰਾ, ਹਰਤਾ ਨਾਮ ਤਤਕਾਲ ਉਧਾਰਾ।
1: ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸ਼ਰਾਮ।
0: ਆਉ ਮੈਲਾ ਮਲ ਕਬੂ ਨ ਧੋਵੈ, ਹਰਕਾ ਨਾਮ ਕੋਟ ਪਾਪ ਧੋਵੈ।
1: ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਆ ਸਾਧ ਕੈ ਸੰਗ।
0: ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰਕਾ ਨਾਮ ਉਹਾ ਸੰਗ ਤੋਸਾ।

0: ਜਪਤ ਕਸ ਨਾਹੈ ਵਿਯੋਗ।
1: ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ।
0: ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ।
1: ਹਰ ਹਰ ਜਨ ਕੈ ਓਟ ਸੁਕਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ।
0: ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।
1: ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ।
0: ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ।
1: ਪਾਰ ਜਾ ਤਿਉ ਹਰ ਕੋ ਨਾਮ, ਕਾਮ ਧੀਰ ਹਰ ਹਰ ਗੁਣ ਗਾਮ।
0: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ।
1: ਨਾਮ ਕੀ ਮਹਿਮਾ ਸੰਤ੍ਰਿਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ।
0: ਸੰਤ ਕਾ ਸੰਗ ਬੜਭਾਗੀ ਪਾਈਐ, ਸੰਤ ਕੀ ਸੇਵਾ ਨਾ

0: ਰਾਸ਼ਟਰਪਤੀ
1: ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਬਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਦੇ ਫਿਰਿਆ
1: ਨਿਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਥਮੀ ਫਰਾ ਚਿਰ ਜੀਵੈ ਮਹਾ ਉਦਾਸ ਤਪੀਸਰ ਜੀਵੈ
1: ਅਗਨ ਮਾਹੇ ਹੋਵਤ ਪ੍ਰਾਣ ਕਨਿਕ ਅਸੁਰ ਹੈ ਭੂਮਦਾਨ
0: ਨਿਉਲੀ ਕਰਮ ਕਰੈ ਬਉ ਆਸਨ ਜੈਨ ਮਾਰਗ ਸੰਜਮ ਅਤ ਸਾਧਨ
1: ਨਿਵਕ ਨਿਵਕ ਕਰ ਸੀਰ ਕਟਾਵੈ ਤੋ ਪੀ ਹੁਮੈ ਮਹਿਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਾ ਸੁਨਾਹੇ ਨਾਨਕ ਗੁਰਮੁਖ ਨਾਮ

0: ਸਿਆਨ ਜਮ ਕਾ ਭਉ ਵਿਆਪੈ, ਅਣਕ ਜਤਨ ਕਰ ਤ੍ਰਿਸ਼ਨ ਨ ਧਰਾਪੈ।
1: ਏਕ ਅਨੇਕ ਅਗਨ ਨਹੀਂ ਬੁਝੈ, ਕੋਟ ਪਾਪ ਦਰਗਹਿ ਨਹੀਂ ਸਿਜੈ।
0: ਸੂਰ ਸੁਨਾਹੀ ਉਭ ਪਿਆਲ, ਮੋਹਿ ਵਿਆਪੇ ਮਾਇਆ ਜਾਲ।
1: ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਲ ਤਨ ਨਹੀਂ ਮਾਨੈ।
0: ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ।
1: ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਿਨ੍ਹਾਂ ਕੀ ਸੇਵਾ ਲਾਗੈ।
0: ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ।
1: ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋ ਹੁਮਾ ਸ਼ੋਰੈ।
0: ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਿਨ੍ਹਾਂ ਕੀ ਸਰਨੀ ਪਰੈ।
1: ਜੇ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ।
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ।
1: ਆਪਸ ਕੋ ਜੋ ਜਾਣੈ ਨੀਚਾ, ਸੋ ਗਣਿਐ ਸਭ ਤੇ ਉੱਚਾ।
0: ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ।
1: ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ।
0: ਸੁਖ ਦੁਖ ਜਨ ਸਮ ਦ੍ਰਿਸ਼ਟੇ,

0: ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆ ਪ੍ਰਭ ਰਾਤੀ
0: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾਸਨ ਰਸਨ ਬਖਾਨੀ

0: ਰਾਸ਼ਟਰਪਦੀ
1: ਰਮਈਆ ਕੇ ਗੁਣ ਕੀਤ ਪ੍ਰਾਣੀ ਕਵਣ ਮੂਲ ਤੇ ਕਵਣ ਦਿਸ਼ਟਾਨੀ
0: ਜਿਨ ਤੂੰ ਸਾ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨਹਿ ਉਭਾਰਿਆ
1: ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾ ਸੈਨ ਮੁਖਿ ਪਿਆਉ ਬੈਠ ਕੋ ਦੈਨ
1: ਜੋ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ਼ ਲਿਹੋ ਤਉ ਨਾਨਕ ਸੀਜੇ
0: ਜੇ ਪਰਸਾ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਘਸ ਹੈ
1: ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਾਉਣ ਪਾਵਕ ਮੁੱਲਾ
0: ਜੇ ਪਰ

0: ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ
1: ਦੀਨੇ ਹੱਥ ਪਾਪ ਕਰ ਨੇਤਰ ਰਥਨਾ ਤਿਥੇ ਤਿਆਗ ਅਵਰ ਸੰਗ ਰਚਨਾ
0: ਐਸੇ ਦੁਖ ਮੂਲ ਅੰਧ ਵਿਆਪੇ ਨਾਨਕ ਕਾ ਲਿਓ ਪ੍ਰਭ ਆਪੇ
1: ਆਦੰਤ ਜੋ ਰਾਖਣ ਹਾਰ ਤਿਸੋਂ ਪ੍ਰੀਤ ਨਾ ਕਰੇ ਗਵਾਰ
0: ਜਾ ਕੀ ਸੇਵਾ ਨਵਨਿਧ ਪਾਵੈ ਤਾਸ ਮੂੜਾ ਮਨ ਨਹੀਂ ਲਾਵੈ
1: ਜੋ ਠਾਕਰ ਸਾ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ
0: ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੇ ਬਸਾਰਾ ਮੁਗਦੇ ਜਾਨ
1: ਸਦਾ ਸਦਾ ਹੇ ਪੂਜਣ ਹਾਰ ਨਾਨਕ ਰਾਖਣ ਹਾਰ ਪਾਰ
0: ਰਤਨ ਤਿਆਗ ਕੌਡੀ ਸੰਗ ਰਚੈ ਸਾਸ ਸੋਰ ਝੂਠ ਸੰਗ ਮਚੈ
1: ਜੋ ਸ਼ਰਨਾ ਸੋ ਅਸਤਰ ਕਰ ਮਾਨੇ ਜੋ ਹੋਮਣ ਸੋ ਦੂਰ ਪੁਰਾਣੇ
0: ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਤਾਰੇ ਤੋਏ ਗਰਦ ਪ੍ਰੀਤ ਪਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾ ਲਿਓ ਪ੍ਰਭ ਦਿਆਲ
1: ਦੂਰ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਰ ਭੇਖ ਅੰਤਰ ਮਲ ਮਾਇਆ ਸਭ ਸੁਨਾਹੇ ਕਸ਼ ਕਰਾ ਛਪਾਇਆ
1: ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ
0: ਅੰਤਰ ਅਗਨ ਬਾਰ ਤਨ ਸਵਾਹਾ ਗਲ ਪਾਥਰ ਕੈਸੇ ਤਰਾ ਅਥਾਹਾ
1: ਕੇ ਅੰਤਰ ਬਸੇ ਪ੍ਰਾ ਬਾਪ ਨਾਨਕ ਤੇਜਨ ਸਹਿਜ ਸਮਾਤ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ
1: ਕਹਾਂ ਬਜਾਰ ਤੇ ਬੂਜੇ ਡੋਰਾ ਨਿਸ ਕਹੀਏ ਤਉ ਸਮਝੇ ਭੋਰਾ
0: ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਭੀ ਸੁਰ ਭੰਗ
1: ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੁਹਾਂ ਉਸ ਗਵਣ
0: ਕਰਤਾਰ ਕਰੁਨਾਮੈ ਦੀਨ ਬੇਨਤੀ ਕਰਾ ਨਾਨਕ ਤੁਮਰੀ ਕਿਰਪਾ ਤਰਾ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਰਾਈ ਤਾਂ ਸੋ ਪ੍ਰੀਤ
0: ਬਲੁਆ ਕੇਗਰਾ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ
1: ਦਿਲ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧ੍ਰੋਹ
1: ਜੋਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ।

0: ਮਨ ਬੂਠਾ।
1: ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ।
0: ਅਗਰ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤਾ ਅਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਹੋਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ।
1: ਜਿਸ ਕੀ ਬਸਤ ਤਿਸ

0: ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
1: ਮਿਥਿਆ ਤਨ ਧਨ ਕਮ ਸੁਬਾਇਆ, ਮਿਥਿਆ ਹਉ ਮੈਂ ਮਮਤਾ ਮਾਇਆ।
0: ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
1: ਮਿਥਿਆ ਰਥ ਹਸਤੀ ਅਸਰ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
0: ਮਿਥਿਆ ਤ੍ਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
1: ਆਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
0: ਮਿਥਿਆ ਸਰਣ ਪਰ ਨਿੰਦਾ ਸੁਣੈ, ਮਿਥਿਆ ਹੱਥ ਪਰ ਦਰਬ ਕੋ ਹਿਰੈ।
1: ਮਿਥਿਆ ਨੇਤਰ ਪੇਖ ਪਰ ਤਿਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ।
0: ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਭਾਵੈ।
1: ਮਿਥਿਆ ਤਨ ਨਹੀਂ ਪਾਰੀ ਉਪਕਾਰਾ, ਮਿਥਿਆ ਬਾਸ ਲੀਤ ਬੇਕਾਰਾ।
0: ਬਿਨ ਬੂਜੇ ਮਿਥਿਆ ਸਭ

0: ਮੁਖ ਆਵਤ ਤਾਕੈ ਦੁਰਗੰਧ।
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ, ਮੇਘ ਬਿਨਾ ਜਿਉ ਖੇਤੀ ਜਾਏ।
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਸ ਦਾਮ।
1: ਭਨ ਭਨ ਤੇ ਜਨ ਜੀ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ।
0: ਰਹਿਤ ਅਵਰ ਕਛ ਅਵਰ ਕਮਾਵਤ, ਮਾਨੈ ਪ੍ਰੀਤ ਮੁਖੋ ਗੰਡਲਾਵਤ।
1: ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਭੀਨ।
0: ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ।
1: ਜਿਸ ਕਾ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਤਰਾ ਸੰਸਾਰ।
0: ਜੋ ਤੁਮ ਪਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਰਨ ਪ੍ਰਾਤਾ।
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆਇਆ ਆਪੇ ਮਾਨੈ।
0: ਆਪੇ ਆਪ ਆਪ ਕਰਤ ਨਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
1: ਪਾਪ ਸਿਆਨਕ ਸਵਲ ਤੇ ਰਹਤ, ਸਭ ਕਹਿ ਜਾਨਾ ਆਤਮ ਕੀ ਰਹਤ।
0: ਜਿਸ ਭਾਵੈ ਤਿਸ ਲੈ

0: ਸਾਦਾ ਭੂਖਣ ਪਹਿਰੀਜੈ ਮਨ ਤਿਸ ਸਿਮਰਤਿ ਕਿਉ ਆਲਸ ਕੀਜੈ ਜੇ ਪ੍ਰਸਾਦ ਬਾਗ ਮਿਲਖ ਧਣਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ
1: ਬਣਾਈ ਸਦਾ ਸਾਧਕ ਸੀ।

0: ਰਾਜ ਰੰਗ ਕੋ ਲਾਗੇ ਤੁਲ ਪਵਾਨ।
1: ਬ੍ਰਹਮ ਗਿਆਨੀ ਕਾ ਧੀਰਜ ਏਕ ਜੋ ਬਸਦਾ ਕੋ ਖੁਦਾ ਕੋ ਚੰਦਨ ਲੀਪ।
0: ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਓ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ।
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨਾ ਲਾਗੈ ਜਲਾ।
0: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਤਾਰੂ ਪੁਰ ਆਕਾਸ।
1: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ।

0: ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ।
1: ਬ੍ਰਹਮ ਗਿਆਨੀ ਸਦਾ ਸਮਤਰਸੀ, ਬ੍ਰਹਮ ਗਿਆਨੀ ਕੀ ਦਸ਼ ਅੰਮ੍ਰਿਤ ਵਰਸੀ।
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ।
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।
0: ਬ੍ਰਹਮ ਗਿਆਨੀ ਏ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ।
1: ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉੱਪਰ ਉਪਮਾਹਾ।
2: ਬ੍ਰਹਮ ਗਿਆਨੀ
0: ਪਰ ਉਪਕਾਰ ਕਮਾਹਾ, ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ।
1: ਬ੍ਰਹਮ ਗਿਆਨੀ ਕੇ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ।
0: ਬ੍ਰਹਮ ਗਿਆਨੀ ਸੰਗ ਸਗਲੇ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।
1: ਬ੍ਰਹਮ ਗਿਆਨੀ ਕੇ ਏਕੇ ਰੰਗ, ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ।
0: ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਿਵਾਰ।
1: ਸਦਾ ਸਤ ਜਾਗਤ, ਬ੍ਰਹਮ ਗਿਆਨੀ ਉਹ ਬੁੱਧ।